ਤੇ ਮੇਰੇ ਮਾਲਕ, ਇਸ ਸੰਸਾਰ ਵਿੱਚ ਕੌਣ ਐਸਾ ਵਿਅਕਤੀ ਹੈ ਜਿਹੜਾ ਤੇਰੀ ਆਸ ਤੋਂ ਬਿਨਾਂ ਜੀ ਰਿਹਾ। ਤੇਰੇ ਦਰ ਕਰਤੇ ਸਭ ਨੇ ਆਸ ਲਾਈ ਹੋਈ ਹੈ। ਕਿਸ ਲਈ? ਕਿਉਂਕਿ ਆਪ ਸਭ ਦੀਆਂ ਆਸਾਂ ਪੂਰੀਆਂ ਕਰਦੇ ਹੋ। ਜਿਹੜਾ ਵੀ ਇਸ ਦਰ ਤੇ ਆਸ ਲੈ ਕੇ ਆਉਂਦਾ ਉਹਦੀ ਆਸ ਪੂਰੀ ਹੁੰਦੀ ਹੈ। ਐਵੇਂ ਨਹੀਂ ਕੋਈ ਇੱਥੇ ਆਉਂਦਾ, ਹਰ ਕਿਸੇ ਦੇ ਮਨ ਦੀ ਕੋਈ ਨਾ ਕੋਈ ਆਸ ਜ਼ਰੂਰ ਹੈ, ਪਰ ਸ਼ਾਇਦ ਆਸ ਉੱਥੇ ਕੀਤੀ ਜਾਂਦੀ ਹੈ ਜਿੱਥੇ ਪੂਰੀ ਹੁੰਦੀ ਹੋਵੇ, ਤੇ ਜਿੱਥੇ ਕੋਈ ਪੂਰੀ ਨਾ ਕਰੇ ਉੱਥੇ ਕੋਈ ਆਸ ਨਹੀਂ ਰੱਖਦਾ। ਸਾਨੂੰ ਆਪ ਤੇ ਆਸ ਹੈ, ਇਹ ਗੱਲ ਵੱਖਰੀ ਹੈ। ਆਸ ਵੀ ਕਈ ਪ੍ਰਕਾਰ ਦੀ ਹੈ। ਇੱਕ ਗੱਲ ਦਾ ਖਿਆਲ ਰੱਖਣਾ, ਆਸ ਪੱਕੀ ਹੋਵੇ ਕੱਚੀ ਨਾ ਹੋਵੇ। ਕਰ ਆਸਾਂ

ਬਾਬਾ ਫਰੀਦ ਨੇ ਆਪਣੇ ਪਿਰ ਨੂੰ ਦੇਖਣ ਦੀ ਆਸ ਲਾਈ। ਹੇ ਮਾਲਕ, ਮੈਂ ਕੇਵਲ ਤੈਨੂੰ ਦੇਖਣਾ ਚਾਹੁੰਦਾ, ਤੇਰੇ ਦਰਸ਼ਨ ਕਰਨਾ ਚਾਹੁੰਦਾ, ਇਸ ਤੋਂ ਵੱਧ ਮੇਰੀ ਹੋਰ ਕੋਈ ਆਸ ਨਹੀਂ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ, ਆਓ ਭਾਈ ਆਸ ਲਾਣੀ ਹੈ ਤੇ ਇਹੋ ਜੀ ਲਾਈਏ, ਪ੍ਰਭ ਕੀ

ਆਸ ਇੱਥੇ ਸਭ ਵੱਖੋ ਵੱਖਰੀ ਲਾ ਕੇ ਆਉਂਦੇ ਨੇ। ਕੋਈ ਧਨ ਦੀ ਆਸ ਕਰਦਾ, ਕੋਈ ਪੁੱਤਰ ਦੀ ਆਸ ਕਰਦਾ, ਕੋਈ ਧੀ ਦੀ ਆਸ ਕਰਦਾ, ਕੋਈ ਮਕਾਨ ਦੀ ਆਸ ਕਰਦਾ, ਕੋਈ ਕਾਰ ਦੀ ਆਸ ਲੈ ਕੇ ਆਉਂਦਾ, ਕੋਈ ਕਹਿੰਦਾ ਮੈਨੂੰ ਮਾਨ ਇੱਜ਼ਤ ਪ੍ਰਾਪਤ ਹੋਵੇ, ਕੋਈ ਕਹਿੰਦਾ ਹੈ ਕਿ ਮੇਰੇ ਘਰ ਸੁੱਖ ਹੋਵੇ। ਤੇ ਹੇ ਮੇਰੇ ਮਾਲਕ, ਕਈ ਐਸੇ ਵੀ ਨੇ ਜਿਹੜੇ ਕੇਵਲ ਤੇਰੇ ਦਰਸ਼ਨਾਂ ਦੀ ਆਸ ਲੈ ਕੇ ਆਉਂਦੇ, ਕਈ ਐਸੇ ਨੇ ਜਿਹੜੇ ਤੇਰੇ ਦਰ ਤੋਂ ਨਾਮ ਦੀ ਜਾਚਨਾ ਕਰਨ ਆਉਂਦੇ ਨੇ, ਅੱਜ ਉਹਨਾਂ ਦੀ ਵੀ ਆਸ ਕਬੂਲ ਹੁੰਦੀ ਹੈ। ਕਹਿੰਦੇ ਨੇ ਮੈਂ ਬੜੀ ਦੂਰੋਂ ਚੱਲ ਕੇ ਆਇਆ ਮਾਲਕ, ਤੇਰੇ ਦਰ ਤੇ ਆਸ ਲਾ ਕੇ ਬੈਠਾ, ਆਸ ਹੁਣ ਕਿਹੜੀ ਹੈ, ਮੇਰਾ ਸਭੋ ਦੁੱਖ ਗਵਾਏਗੀ। ਸਾਹਿਬ ਕਹਿੰਦੇ ਨੇ ਭਾਈ ਇਹ ਸਰੀਰ ਦਾ ਦੁੱਖ ਤੇ ਕੋਈ ਦੁੱਖ ਨਹੀਂ, ਅਗਰ ਕੋਈ ਦੁੱਖ ਹੈ ਤੇ ਜੰਮਣ ਤੇ ਮਰਨ ਦਾ, ਸਭ ਤੋਂ ਵੱਡਾ ਦੁੱਖ ਇਹ ਹੈ ਜੰਮਣ ਤੇ ਮਰਨ ਦਾ। ਹੇ ਮੇਰੇ ਮਾਲਕ, ਮੈਂ ਆਇਆ ਤੇਰੇ ਦਰ ਤੇ ਆਸ ਲਾ ਕੇ, ਮੇਰਾ ਇਹ ਦੁੱਖ ਮਿਟਾ ਦੇ। ਤੇ ਇਹ ਦੁੱਖ ਕਦੋਂ ਮਿਟਦਾ ਖਿਆਲ ਕਰਨਾ। ਸੋ ਕਹੋ ਟਲ ਗੁਰ ਸੇਵੀਐ ਅਹਿੰਸ ਸਹਿਜ ਸੁਭਾਏ, ਦਰਸਨ ਪਰਸੇ ਗੁਰੂ ਕੇ ਜਨਮ ਮਰਨ ਦੁੱਖ ਜਾਏ। ਸੋ ਕਹੋ ਟਲ ਗੁਰ ਸੇਵੀਐ ਅਹਿੰਸ ਸਹਿਜ ਸੁਭਾਏ, ਦਰਸਨ ਪਰਸੇ ਗੁਰੂ ਕੈ ਜਨਮ ਮਰਨ ਦੁੱਖ ਜਾਏ। ਜਿਹੜਾ ਗੁਰੂ ਦੇ ਆ ਕੇ ਦਰਸਨ ਪਾ ਲੈਂਦਾ ਹੈ ਨਾ, ਉਹਦੇ ਜਨਮ ਤੇ ਮਰਨ ਦਾ ਗੇੜ ਮੁੱਕ ਜਾਂਦਾ ਹੈ। ਕਹਿੰਦੇ ਨੇ ਕੈਸੀ ਆਸ ਹੈ, ਬਹੁਤ ਜਨਮ

ਕਈ ਗਲਤ ਕੰਮ ਮੈਂ ਬੜੇ ਉਦਮ ਕਰਕੇ ਕੀਤੇ ਹੋਣਗੇ। ਕਈ ਵਾਰੀ ਮੈਂ ਬੁਰੇ ਕੰਮ ਕੋ ਊਠ ਖਲੋਇਆ। ਪਰ ਜਦੋਂ ਭਗਤੀ ਦੀ ਗੱਲ ਆਈ ਹੋਵੇਗੀ, ਸਤਸੰਗਤ ਦੀ ਗੱਲ ਆਈ ਹੋਵੇਗੀ, ਜਦੋਂ ਨਾਮ ਦੀ ਬਾਣੀ ਦੀ ਨਿਤਨੇਮ ਦੀ ਅੰਮ੍ਰਿਤ ਵੇਲੇ ਜਾਗਣ ਦੀ, ਗੁਰੂ ਨਾਲ ਸਾਂਝ ਪਾ ਕੇ ਰਹਿਤਾਂ ਚ ਰਹਿਣ ਦੀ ਗੱਲ ਚੱਲੀ ਹੋਵੇਗੀ, ਮੈਂ ਆਲਸ ਕਰ ਗਿਆ, ਮੈਥੋਂ ਉਦਮ ਨਹੀਂ ਹੋਇਆ। ਕੰਮ ਹੀ ਔਖਾ ਹੈ, ਔਖੇ ਕੰਮ ਨੂੰ ਤਾਂ ਸਾਰੇ ਹੱਥ ਮਾਰਦੇ ਨੇ, ਔਖੇ ਕੰਮ ਕੋਈ ਕੋਈ ਕਰਦਾ। ਤੇ ਜਦੋਂ ਨਾਣਾ ਹੁੰਦਾ ਹੋਵੇ, ਜਦੋਂ ਔਖਾ ਕੰਮ ਨਾ ਹੁੰਦਾ ਹੋਵੇ, ਫਿਰ ਬੰਦਾ ਕਿਸੇ ਨੂੰ ਆਵਾਜ਼ ਮਾਰਦਾ, ਆਹ ਕੰਮ ਮੈਥੋਂ ਨਹੀਂ ਹੁੰਦਾ, ਜਰਾ ਹੱਥ ਵਟਾਈ ਮੇਰਾ। ਲੇਕਿਨ ਭਗਤੀ ਦੇ ਮਾਮਲੇ ਚ ਅਸੀਂ ਕਿਸੇ ਨੂੰ ਆਵਾਜ਼ ਵੀ ਕਿਹਨੂੰ ਮਾਰੀ। ਜਿਸ ਮਾਨੁੱਖ ਪੈ ਕਰੋ ਬੇਨਤੀ ਸੋ ਆਪਣੇ ਦੁੱਖ ਭਰਿਆ, ਉਹ ਅੱਗੋਂ ਆਪ ਦੁਖੀ। ਵਿਕਾਰਾਂ ਹੱਥੋਂ ਬਹੁਤ ਬੰਦੇ ਦੁਖੀ ਨੇ, ਹੈਣ ਵਿਰਲੇ ਜਿਹੜੇ ਭਗਤੀ ਚ ਰੱਤੇ। ਆਪ ਵੀ ਤਰਨ ਜੋਗੇ ਨੇ, ਦੂਜੇ ਨੂੰ ਵੀ ਫੜ ਕੇ ਤਾਰਨ ਜੋਗੇ ਹਨ। ਆਪ ਤੁਰਨ ਜੋਗੇ ਨੇ, ਦੂਜੇ ਨੂੰ ਵੀ ਤੁਰਨ ਜੋਗੇ ਹਨ। ਪਰ ਡਰ ਲੱਗਦਾ, ਪਤਾ ਨਹੀਂ ਕੋਈ ਬੰਦਾ ਤੁਰਦਾ ਹੋਇਆ ਵੀ ਆਸਰਾ ਬਣ ਸਕੇ ਕਿ ਨਾ ਬਣ ਸਕੇ। ਤੇ ਕਈ ਵਾਰੀ ਐਸਾ ਵੀ ਹੋਇਆ ਬੰਦਾ ਡੁੱਬ ਰਿਹਾ ਹੋਵੇ ਨਾ, ਕੱਚਾ ਤਾਰੂ ਉਹਨੂੰ ਬਚਾਉਣ ਜਾਵੇ ਤੇ ਡੁੱਬਣ ਵਾਲਾ ਕੱਚੇ ਤਾਰੂ ਨੂੰ ਜੱਫਾ ਮਾਰ ਕੇ ਉਹਨੂੰ ਵੀ ਡੁੱਬ ਲੈਂਦਾ ਨਾਲ। ਪੱਕਾ ਤਾਰੂ ਹੋਵੇ ਉਹਨੂੰ ਪਤਾ ਹੋਵੇ ਕਿੱਥੋਂ ਫੜਨਾ ਹੈ, ਇਹਦੇ ਜੱਫੇ ਡੁੱਬਣ ਵਾਲੇ ਦੇ ਜੱਫੇ ਚ ਨਹੀਂ ਆਉਣਾ, ਇਹਨੂੰ ਕਿਸੇ ਤਰੀਕੇ ਨਾਲ ਇਹਦੀਆਂ ਬਾਹਾਂ ਲੱਤਾਂ ਕਾਬੂ ਕਰਕੇ ਕਿਨਾਰੇ ਤੱਕ ਲਿਆਉਣਾ, ਉਹ ਤਾਂ ਲੈ ਆਵੇਗਾ। ਕੱਚਾ ਤਾਰੂ, ਅਣਤਾਰੂ ਜਿਹੜਾ ਥੋੜਾ ਬਹੁਤ ਤਰਨਾ ਜਾਣਦਾ ਹੋਵੇ, ਸਗੋਂ ਉਲਟਾ ਆਪ ਨਾਲ ਡੁੱਬ ਜਾਂਦਾ। ਐਸਾ ਨਾ ਹੋਵੇ ਮੈਂ ਬੁਰਾਈਆਂ ਦਾ ਮਾਰਿਆ ਹੋਵੇ, ਕਿਸੇ ਭਗਤ ਨੂੰ ਬਾਹੜੀ ਕਰਨ ਵਾਸਤੇ ਕਹਾਂ, ਕਿਸੇ ਗੁਰਮੁਖ ਨੂੰ ਕਹਾਂ ਮੇਰੀ ਵੀ ਬਾਂਹ ਫੜ ਲਵੇ, ਤੇ ਉਹ ਅਜੇ ਅਣਤਾਰੂ ਹੋਵੇ, ਉਹ ਮੇਰੀ ਬਾਂਹ ਫੜੇ, ਮੈਂ ਉਹਨੂੰ ਫਿਰ ਮਾੜੇ ਪਾਸੇ ਲੈ ਤੁਰਾਂ, ਨਹੀਂ, ਕਿਉਂ ਨਾ ਮੈਂ ਤੇਰਾ ਹੀ ਲੜ ਫੜਾਂ। ਸਰਬ ਕਲਾ ਪ੍ਰਭ ਪੂਰਨੋ ਮੁਕੰਮਲ ਹੈ ਤੂੰ, ਹਰ ਤਰ੍ਹਾਂ ਸਮਰੱਥ ਹੈ ਮੇਰੇ ਬਾਦਸ਼ਾਹ। ਮੰਝ ਨਿਮਾਣੀ ਥਾਂ ਮੈਂ ਨਿਮਾਣੀ ਦਾ ਹੋਰ ਕੋਈ ਟਿਕਾਣਾ ਨਹੀਂ ਤੇਰੇ ਬਿਨਾਂ। ਹਰ ਓਟ ਕਹੀ ਮਨ ਅੰਤਰੇ, ਭਗਤੀ ਵਾਸਤੇ, ਗੁਰਸਿੱਖੀ ਵਾਸਤੇ, ਨਾਮ ਜਪਣ ਸਤਸੰਗਤ ਕਰਨ ਵਾਸਤੇ ਮੈਂ ਤੇਰਾ ਆਸਰਾ ਲੈਣਾ, ਮੈਨੂੰ ਹੋਰ ਕੋਈ ਆਸਰਾ ਨਜ਼ਰ ਨਹੀਂ ਆਉਂਦਾ। ਜਪ ਜਪ ਜੀਵਾਂ ਨਾਮ ਮੇਰੀ ਇੱਛਾ ਹੈ, ਕਰ ਕਿਰਪਾ ਪ੍ਰਭ ਆਪਣੀ ਤੂੰ ਰਹਿਮਤ ਕਰ, ਮੇਰੇ ਸਾਹਿਬ ਮੇਰੇ ਤੇ ਕਿਰਪਾ ਕਰ। ਜਨ ਧੂਰੀ ਸੰਗ ਸਮਾਓ, ਤੇਰੇ ਭਗਤਾਂ ਦੇ ਚਰਨਾਂ ਦੀ ਧੂੜੀ ਵਿੱਚ ਮੇਰਾ ਟਿਕਾਣਾ ਹੋਵੇ, ਉਹਨਾਂ ਦੀ ਸੰਗਤ ਵਿੱਚ ਮੇਰਾ ਵਾਸਾ ਹੋਵੇ। ਜਿਉਂ ਤੂੰ ਰਾਖੇ ਤਿਉਂ ਰਹਾਂ, ਤੇਰਾ ਦਿੱਤਾ ਪਹਿਨਾ ਖਾਉ, ਅੱਗੇ ਵੀ ਤੇਰੀਆਂ ਬੜੀਆਂ ਬਖਸ਼ਾਂ ਨੇ, ਪਰ ਇਸ ਰਹਿਮਤ ਦੇ ਬਦਲੇ ਵਿੱਚ ਜਿਸ ਹਾਲ ਵਿੱਚ ਤੂੰ ਰੱਖੇ ਮੈਨੂੰ ਰਹਿਣਾ ਪ੍ਰਵਾਨ ਹੈ, ਪਰ ਮੇਰੇ ਤੇ ਕਿਰਪਾ ਕਰ, ਭਗਤੀ ਵਾਲੇ ਮਾਲਕ ਤੇ ਮੈਨੂੰ ਧੂ ਕੇ ਲਾ। ਉੱਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾਉ, ਬਹੁਤ ਉੱਦਮ ਮੈਂ ਆਪੇ ਹੀ ਕਰ ਲੈਣ, ਕਈ ਗਲਤ ਤਰ੍ਹਾਂ ਦੇ ਉੱਦਮ ਮੈਂ ਆਪੇ ਹੀ ਕਰ ਲੈਣੇ। ਕਮਾਈ ਵਾਸਤੇ ਉੱਦਮ ਮੈਂ ਬਥੇਰਾ ਕੀਤਾ, ਉਸ ਕਮਾਈ ਨੂੰ ਰੋੜਨ ਵਾਸਤੇ ਬੜਾ ਉੱਦਮ ਕੀਤਾ। ਸੰਸਾਰ ਨਾਲ ਕੱਚੀਆਂ ਸਾਂਝਾਂ ਪਾਉਣ ਵਾਸਤੇ ਮੈਂ ਬੜੇ ਉੱਦਮ ਕੀਤੇ ਨੇ, ਪਰ ਜਦੋਂ ਵੀ ਸਤਸੰਗਤ ਦਾ, ਭਗਤੀ ਦਾ, ਉੱਦਮ ਕਰਨ ਦਾ ਸਵਾਲ ਆਇਆ, ਮੈਂ ਆਮ ਤੌਰ ਤੇ ਆਲਸ ਕਰ ਗਿਆ। ਮੇਰੇ ਮਾਲਕ ਮੇਰੇ ਤੇ ਕਿਰਪਾ ਕਰ ਤੇ ਮੈਨੂੰ ਉਹ ਉੱਦਮ ਕਰਾ। ਉੱਦਮ ਕਰੋ, ਮੈਂ ਕਰਦਾ ਉੱਦਮ, ਪਰ ਮੇਰੇ ਕੋਲ ਹੁੰਦਾ ਨਹੀਂ, ਕੰਮ ਔਖਾ ਹੈ ਨਾ, ਮੇਰੇ ਕੋਲ ਨਿਭਦਾ ਨਹੀਂ। ਉੱਦਮ ਕਰੋ, ਕਰਾਵੋ ਠਾਕਰ ਸਾਹਿਬ ਤੂੰ ਕਰਾ, ਇਹ ਉੱਦਮ ਮੈਂ ਕਰਦਾ ਤੂੰ ਕਰਾ ਮੇਰੇ ਤੋਂ। ਔਰ ਸੱਚ ਜਾਣਾ, ਜਿਸ ਵੇਲੇ ਇਹ ਭਾਵਨਾ ਲੈ ਕੇ ਬੰਦਾ ਤੁਰੇ ਨਾ, ਮੈਂ ਉੱਦਮ ਕਰਦਾ ਤੇ ਬਾਕੀ ਸਿਰੇ ਚਾੜਨ ਦਾ ਕੰਮ ਤੂੰ ਕਰ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੀ ਪਿਆਰੀ ਗੱਲ ਕਹੀ, ਉਹ ਕਹਿੰਦੇ ਨੇ, ਚਰਨ ਸ਼ਰਨ ਗੁਰ ਏਕ ਪੈਂਡਾ ਜਾਹ ਚੱਲ, ਤੂੰ ਗੁਰੂ ਕੀ ਚਰਨ ਸ਼ਰਨ ਇੱਕ ਕਦਮ ਚੁੱਕ, ਪਰ ਇੱਕ ਕਦਮ ਤਾਂ ਚੁੱਕਣਾ ਹੀ ਪਏਗਾ। ਜੇ ਤੂੰ ਆਖੇ ਮੈਂ ਕੁਝ ਵੀ ਨਾ ਕਰਾਂ, ਮੈਨੂੰ ਬਿਸਤਰੇ ਚੋਂ ਕੱਢ ਕੇ ਲੈ ਚੱਲੇ ਗੁਰਦੁਆਰੇ, ਇਹ ਤਾਂ ਨਾਜਾਇਜ਼ ਗੱਲ ਹੈ, ਇਹ ਤਾਂ ਅਯੋਗ ਮੰਗ ਹੈ। ਨੀਅਤ ਹੀ ਬਣਾ ਲੈ ਤੂੰ, ਥੋੜਾ ਜਿਹਾ ਮਨ ਹੀ ਬਣਾ ਲੈ, ਇੱਕ ਕਦਮ ਤਾਂ ਚੁੱਕਣਾ। ਸਤਗੁਰ ਕੋਟ ਪੈਂਡਾ ਅੱਗੇ ਹੋਏ ਲੇਤ ਹੈ, ਬਾਕੀ ਸਬੀਲਾ ਮਹਾਰਾਜ ਆਪੇ ਬਣਾ ਦੇਗਾ। ਤੂੰ ਨੀਅਤ ਹੀ ਬਣਾ ਲੈ, ਤੂੰ ਮਨ ਹੀ ਬਣਾ ਲੈ ਕਿ ਮੈਂ ਸਿੱਖੀ ਦੇ ਮਾਰਗ ਤੇ ਤੁਰਨਾ, ਇੱਕ ਕਦਮ ਤਾਂ ਚੁੱਕਣਾ। ਜੇ ਤੂੰ ਇੱਕ ਕਦਮ ਵੀ ਨਹੀਂ ਚੁੱਕੇਗਾ, ਤੂੰ ਉਹਦੇ ਕੋਲੋਂ ਕੀ ਆਸ ਕਰਨਾ ਕਿ ਕਰੋੜਾ ਕਦਮ ਅੱਗੇ ਹੋ ਕੇ ਤੈਨੂੰ ਲੈ ਤੁਰੇ। ਇੱਕ ਕਦਮ ਤੂੰ ਚੁੱਕ,
ایک بار ستگر منتر سمرن ماتر تو اپنے ستگرو نو ایک واری چیتے کرن ماتر زبان تے تلیا تو ایک واری پیار نال تن گرو نانک تا کہو ایک واری تو پیار چ بھج کے واہگرو کہہ کے تا ویخ سمرن تا ہے بارن بار گر ہیت ہے وہ تینو لکھا وار یاد کرے گا. ایک گل پرسدھ ہے اسلام وچوں کہندے نے کہ بندہ ایک واری ہاتھ اٹھا کے کہہ دے نا یا خدا بندہ تے خدا بند سات واری کہندا ہے یا بندہ یا بندہ یا بندہ یا بندہ یا بندہ سات واری کہندا. لیکن بھائی صاحب کہندے نے نہیں بہت تھوڑی گنتی ہے تو ایک واری خدا بندہ کہے وہ سات واری کہے تو بڑی چھوٹی بھاجی تو ایک واری یاد کر وہ تینوں لکھاں وار یاد کرن بیٹھے. ایک بار ستگر منتر سمرن ماتر سمرن تاہ بارنگ بار گر ہیت ہے پیار نال یاد کر. پاونی بگت پائے کوٹی اگر بہاگ رکھے اگر بہاگ پاو چرنا سامنے لیا کے حاضر کر دے ایک کوٹی بھی پیار نال اچلا کے مارن والی گل نہ ہوئے معاف کرنا یا دانی بن کے نال میں گردوارے دتے نے نہ ایتھے تا ارپن کرنا تیرا کیا تجھے کیا ارپ میں دے کی سکنا تیری دات وچوں تیرے ہی اگے نگونا جیا پیار بھیٹا کرن واسطے ایک جتن ہے دے کی سکنا میں منگتا دے کی سکنا داتے دے اگے دے کی سکنا میں پاونی بھگت پائے پیار نال بھگتی تے پریم نال بھجیا ہوا کوٹی اگر بھاگ رکھے تاہے گر سرب ندان دان دیت ہے. اس ستگرو دے پاسوں اے منگ منگنی کے بادشاہ کرپا کرو تسی ادم کردے نو کرا لو میں ادم کردا تسی کرا لو اینو سرے چاڑن دی سمرتھا تسی بخشو ادم کرو کراو ہو ٹھاکر پیکھت سادھو سنگ ست سنگت دے درشن کرن واسطے میں ایک قدم چکنا باقی تسی میری باہ پڑیا جی ذرا ہر ہر نام چڑھاو رنگن مینوں نام دا رنگ چڑھا دیو پر ویکھیو آپے ہی تانوں چڑھاونا پینا میتھوں نہیں پیا چڑھدا آپے ہی پرب رنگ من میں رام ناما جاپ کر کرپا وسو میرے ہردے تسی رحمت کرو میں تا تہاڈے چرنا چ وسن تو اسمرتھ ہو گیا تسی میرے ہردے چ وس جاؤ آ کے میں تا تہاڈی حضوری چ نت رہ سکن تو اسمرتھ ہاں تسی کرپا کر کے میرے ہردے چ ٹک جاؤ کر کرپا وسو میرے ہردے ہوئے سہائی آپ اے وچ تسی سہایتا کرو میری میرے کولوں اے جتن سرے نہیں پیا لگدا میں ہردے چ تہاڈی مورت تہاڈا دھیان وسا لینا چاہنا میتھوں وستا نہیں پیا من ہتا کردا من دے پھرنے رکاوٹ بنی چلے جاندے نے سنسار دے جھجٹ مینوں تہاڈا دھیان ہردے چ وساؤن نہیں پے دیندے کرپا کرو کر کرپا وسو میرے ہردے ہوئے سہائی آپ من تن تیرا تن بھی تیرا تن دا تن من تیرا تو پرب میرا ہمرے وس کچھ نائے جیوں توں راکھیں جیوں جیوں راکھیں تیوں تیوں رہنا تیرا دتا کھائیں تیرا دیا کھائیں. اوتھے بھی کہندے کر کرپا پرب اپنی جن توری سنگ سماؤں جیوں توں راکھیں تیوں رہا تیرا دتا پہنا کھاؤں ادم کرا جتھے باقی سارا کوئی تیریاں رحمتاں نوں مانن دا میں ادم کر رہا اوتھے تیری بھگتی وچ کھب جان دا وی میرا جتن سفلا ہو جا. اور ویسے بھی ساتھ سنگت جس منکھ دے جیون چ ادم نہیں نا او بندہ سنگ نال ماریا جاندا کسے ویلے بھی او رشت نال ماریا جائے گا زنگال مار

ਉਹਦੇ ਮਨ ਦਾ ਉਦਮ ਵੀ ਸਿਰੇ ਨਹੀਂ ਲੱਗਦਾ ਤੇ ਜਿਹਦਾ ਮਨ ਭਗਤੀ ਵਾਲੇ ਪਾਸੇ ਪੁਰਜ਼ੋਰ ਯਤਨ ਨਹੀਂ ਕਰਦਾ ਉਹਦੇ ਸਰੀਰ ਦਾ ਯਤਨ ਉਦਮ ਵੀ ਬੇਕਾਰ ਚਲਾ ਜਾਂਦਾ ਦੋਵਾਂ ਪੱਖਾਂ ਤੋਂ ਉਦਮ ਕਰਨ ਦੀ ਲੋੜ ਹੈ ਸਾਹਿਬ ਕਲਗੀਧਰ ਪਾਤਸ਼ਾਹ ਦੇ ਪਾਵਨ ਦਰਬਾਰ ਚ ਇੱਕ ਪ੍ਰੇਮੀ ਲਾਲ ਚੰਦ ਹਲਵਾਈ ਨਾਮ ਦਾ ਆਇਆ ਸੀ ਸਤਸੰਗਤ ਚ ਆ ਕੇ ਚੌਂਕੜਾ ਮਾਰ ਕੇ ਬੈਠਿਆ ਕਰੇ ਮਾਲਾ ਵੀ ਹੱਥ ਚ ਰੱਖਿਆ ਕਰੇ ਕਈ ਚਿਰ ਹੋ ਗਿਆ ਸਿੱਖਾਂ ਨੇ ਆ ਕੇ ਕਿਹਾ ਪਾਤਸ਼ਾਹ ਲਾਲ ਚੰਦ ਕੁਝ ਨਹੀਂ ਕਰਦਾ ਜਿੱਦਣ ਦਾ ਆਇਆ ਕਈ ਮਹੀਨੇ ਹੋ ਗਿਆ ਕੁਝ ਵੀ ਨਹੀਂ ਕਰਦਾ ਵੇਖੋ ਨਾ ਕਿਵੇਂ ਢਿੱਡ ਕੱਟਿਆ ਕਿਵੇਂ ਫੈਲਿਆ ਹੋਇਆ ਕੁਝ ਵੀ ਤਾਂ ਨਹੀਂ ਕਰਦਾ ਸਾਹਿਬਾਂ ਨੇ ਬੁਲਾ ਲਿਆ ਲਾਲ ਚੰਦ ਵੀ ਤੇਰੀ ਸ਼ਿਕਾਇਤ ਤੂੰ ਕੁਝ ਨਹੀਂ ਕਰਦਾ ਕਿ ਮਹਾਰਾਜ ਐਵੇਂ ਕਹਿੰਦੇ ਨੇ ਮੈਂ ਅੰਮ੍ਰਿਤ ਵੇਲੇ ਜਾਗਦਾ ਵੀ ਹਾਂ ਸੰਗਤ ਚ ਆ ਕੇ ਬੈਠਦਾ ਮਾਲਾ ਵੀ ਫੇਰਦਾ ਮੈਂ ਬਾਣੀ ਵੀ ਪੜ੍ਹਦਾ ਕਿ ਮਹਾਰਾਜ ਸੇਵਾ ਲੰਗਰ ਚ ਨਹੀਂ ਸੇਵਾ ਕਰਨ ਆਉਂਦਾ ਕਦੇ ਕਦੇ ਇਹਨੇ ਸਫਾਈ ਦੀ ਸੇਵਾ ਨਹੀਂ ਕੀਤੀ ਕਦੇ ਕੋਈ ਸੰਗਤ ਦੀ ਸੇਵਾ ਚ ਹੱਥ ਨਹੀਂ ਵਟਾਇਆ ਕਿਉਂ ਬਾਈ ਲਾਲ ਚੰਦ ਕਿ ਮਹਾਰਾਜ ਜਦੋਂ ਉਹ ਜੋ ਭਗਤੀ ਜੋ ਮੈਂ ਕਰ ਲੈਣਾ ਮੈਂ ਬਾਣੀ ਜੋ ਪੜ੍ਹ ਲੈਣਾ ਸਾਹਿਬ ਕਹਿਣ ਲੱਗੇ ਅਧੂਰਾ ਕੰਮ ਕਰ ਰਿਹਾ ਲਾਲ ਚੰਦ ਇਸ ਤਰ੍ਹਾਂ ਨਹੀਂ ਸਰਨਾ ਕੁਝ ਹੱਥ ਪੈਰ ਵੀ ਸਫਲੇ ਕਰਨੇ ਪੈਣਗੇ ਜੇ ਸਰੀਰ ਨੂੰ ਆਲਸ ਮਾਰ ਗਿਆ ਤੇਰੇ ਮਨ ਦਾ ਉਦਮ ਕੀ ਕਰੇਗਾ ਤੇਰੀ ਭਗਤੀ ਕੀਤੀ ਬਾਣੀ ਪੜੀ ਜਦ ਸਰੀਰ ਬੇਕਾਰ ਹੁੰਦਾ ਚਲਾ ਗਿਆ ਧਿਆਨ ਦੇਣਾ ਸਰੀਰ ਨਾਲ ਕੁਝ ਨਾ ਕੀਤਾ ਸਰੀਰ ਬੇਕਾਰ ਹੋ ਜਾਏਗਾ ਮਨ ਨਾਲ ਕੁਝ ਨਾ ਕੀਤਾ ਤੇ ਮਨ ਬੇਕਾਰ ਹੋ ਜਾਏਗਾ ਸਾਹਿਬ ਕਹਿਣ ਲੱਗੇ ਸਰੀਰ ਦਾ ਵੀ ਕੁਝ ਕਰ ਸਰੀਰ ਨੂੰ ਵੀ ਆਰੇ ਲਾ ਸਰੀਰ ਨੂੰ ਵੀ ਉਦਮ ਵਿਚ ਰੱਖ ਇਹਨੂੰ ਵੀ ਥੋੜਾ ਜਿਹਾ ਚੁਸਤ ਰੱਖਣ ਵਾਸਤੇ ਸਤਰਕ ਰੱਖਣ ਵਾਸਤੇ ਕੋਈ ਯਤਨ ਕਰ ਕੁਝ ਭਜ ਨੱਠ ਸੇਵਾ ਵਿਚ ਕਰਿਆ ਕਰ ਲੰਗਰ ਦੀ ਸੇਵਾ ਵਿਚ ਸੰਗਤ ਦੀ ਸੇਵਾ ਵਿਚ ਬਹੁਤ ਕੰਮ ਐਸੇ ਨੇ ਜਿਹੜੇ ਔਰ ਇਹ ਗੁਰੂ ਘਰ ਦੀ ਬੜੀ ਪਿਆਰੀ ਵਿਉਂਤ ਹੈ ਆ ਜਿਹੜਾ ਗੁਰ ਸੰਗਤ ਵਿਚ ਚੱਲ ਕੇ ਆਉਣਾ ਕਈ ਲੋਕ ਸਮਝਦੇ ਨੇ ਘਰ ਚ ਮਹਾਰਾਜ ਦਾ ਪ੍ਰਕਾਸ਼ ਕਰ ਲਿਆ ਸਾਡਾ ਸਰ ਗਿਆ ਕਰ ਧਿਆਨ ਦੇਣਾ ਗੁਰੂ ਗ੍ਰੰਥ ਸਾਹਿਬ ਘਰ ਵਿਚ ਹੋਣ ਧੰਨ ਭਾਗ ਗੁਰਬਾਣੀ ਦੀ ਸਟੱਡੀ ਹਰ ਸਿੱਖ ਦਾ ਕੰਮ ਹੈ ਔਰ ਘਰ ਘਰ ਅੰਦਰ ਧਰਮਸਾਲ ਹੋਵੇ ਇਹ ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਨਾਨਕ ਦੀ ਰੀਝ ਦੱਸਦੇ ਨੇ ਲੇਕਿਨ ਕਿਵੇਂ ਕਰਨਾ ਸਤਸੰਗਤ ਵਿਚ ਉੱਠ ਕੇ ਆ ਜਾਣਾ ਇਹਦੇ ਕਿੰਨੇ ਫਲ ਹੋਣਗੇ ਇੱਕ ਤਾਂ ਤੁਸੀਂ ਸਿੱਖ ਭਾਈਚਾਰੇ ਨਾਲ ਜੁੜ ਜਾਂਦੇ ਗੁਰੂ ਪੁੱਤਰਾਂ ਨਾਲ ਜੁੜ ਜਾਂਦੇ ਹੋ ਭਰਾਵਾਂ ਨਾਲ ਜੁੜ ਜਾਂਦੇ ਤੇ ਦੂਜੀ ਗੱਲ ਇਹ ਉੱਠ ਕੇ ਆਉਣ ਵਿਚ ਤੁਰਨ ਫਿਰਨ ਦਾ ਉਦਮ ਵੀ ਹੋ ਜਾਏਗਾ ਆਉਣ ਜਾਣ ਦੀ ਖੇਚਲ ਜਿਹੜੀ ਸਰੀਰ ਨੂੰ ਹੋਵੇਗੀ ਉਹ ਜਿਹੜੀ ਮਾਰਨਿੰਗ ਵਾਕ ਲੋਕ ਕਹਿੰਦੇ ਨੇ ਅੰਮ੍ਰਿਤ ਵੇਲੇ ਦੀ ਸੈਰ ਇਹ ਸੁੱਤੇ ਸਿੱਧ ਹੋ ਜਾਏਗੀ ਜਿਹਦੇ ਬੜੇ ਹੀ ਗੁਣ ਨੇ ਬੜੇ ਹੀ ਫਾਇਦੇ ਨੇ ਬੜੇ ਲਾਭ ਨੇ ਇੱਥੇ ਆ ਕੇ ਕੋਈ ਬੰਦਾ ਜੋੜਿਆਂ ਚ ਖਲੋ ਜਾਂਦਾ ਹੈ ਕੋਈ ਲੰਗਰ ਵਾਲੇ ਪਾਸੇ ਲੱਗ ਜਾਂਦਾ ਕੋਈ ਹੋਰ ਕਿਸੇ ਉਦਮ ਵਿਚ ਕਿਤਨੇ ਲਾਭ ਹੋ ਜਾਣਗੇ ਕਿਤਨਾ ਸਰੀਰ ਨੂੰ ਫਾਇਦਾ ਹੋ ਜਾਏਗਾ ਤੇ ਬਾਕੀ ਸਤਸੰਗਤ ਦੇ ਆਸਰੇ ਗੁਰੂ ਚਰਨਾਂ ਚ ਧਿਆਨ ਜੋੜ ਕੇ ਜਿਸ ਵੇਲੇ ਬਾਣੀ ਵਾਲਾ ਆਪਣਾ ਮਨ ਜੋੜਾਂਗੇ ਉਸ ਵੇਲੇ ਮਨ ਵੀ ਉਦਮ ਵਿਚ ਆ ਜਾਏਗਾ ਮਨ ਵੀ ਸਤਰਕਤਾ ਵਿਚ ਆ ਜਾਏਗਾ ਸਾਹਿਬ ਚਾਹੁੰਦੇ ਨੇ ਮਨੁੱਖ ਦੋਵੇਂ ਤਰ੍ਹਾਂ ਉਦਮ ਵਿਚ ਆ ਸਰੀਰ ਕਰਕੇ ਵੀ ਮਨ ਕਰਕੇ ਇੱਕ ਪੱਖ ਵੀ ਇਹਦਾ ਕਮਜ਼ੋਰ ਰਹਿ ਗਿਆ ਤੇ ਕਿਵੇਂ ਚੱਲੇਗਾ ਆਖਿਰ ਮਨ ਨੇ ਸਰੀਰ ਚ ਠਹਿਰਨਾ ਹੈ ਜੇ ਮਨ ਬੇਕਾਰ ਹੁੰਦਾ ਚਲਾ ਗਿਆ ਜ਼ੰਗਾ ਰੂਦ ਹੁੰਦਾ ਚਲਾ ਗਿਆ ਇਹ ਮਨ ਕਿੱਥੇ ਟਿਕੇਗਾ ਸਰੀਰ ਦੀਆਂ ਲੰਮੀਆਂ ਉਮਰਾਂ ਹੋਣ ਇਹ ਚੁਸਤ ਹੋਵੇ ਕੰਮ ਆਉਣ ਜੋਗਾ ਹੋਵੇ ਪਰ ਉਪਕਾਰੀ ਹੋਵੇ ਇਸ ਕਰਕੇ ਇਸ ਸਰੀਰ ਨੂੰ ਸਤਸੰਗਤ ਦਾ ਆਹਾਰ ਬਖਸ਼ਿਸ਼ ਕੀਤਾ ਹੈ ਸੇਵਾ ਦਾ ਆਹਾਰ ਬਖਸ਼ਿਸ਼ ਕੀਤਾ ਹੈ ਤੇ ਮਨ ਨੂੰ ਭਗਤੀ ਤੇ ਸਿਮਰਨ ਦਾ ਆਹਾਰ ਬਖਸ਼ਿਸ਼ ਕੀਤਾ ਹੈ ਜੇ ਨਹੀਂ ਹੁੰਦਾ ਆਪਾਂ ਇੱਕ ਕਦਮ ਚੁੱਕੀਏ ਤੇ ਬਾਕੀ ਦੁਹਾਈ ਮਹਾਰਾਜ ਦੀ ਪਾਈਏ ਸਾਹਿਬ ਕਿਰਪਾ ਕਰੋ ਆ ਥੋੜਾ ਜਿਹਾ ਉਦਮ ਮੈਂ ਕਰਨਾ ਬਾਕੀ ਤੁਸੀਂ ਕਰਾ ਲਓ ਉਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾਓ ਤੇ ਪਾਤਸ਼ਾਹ ਹੋਰ ਕੋਈ ਆਸਰਾ ਨਹੀਂ ਜਿਹੜਾ ਮੈਨੂੰ ਇਸ ਪਾਸੇ ਤੋਰ ਸਕੇ ਦੂਜੀ ਜਾਏ ਨਾ ਸੁਝਈ ਕਿੱਥੇ ਕੂਕਣ ਜਾਓ ਅਗਿਆਨ ਬਿਨਾਸਣ ਤੇਰੀ ਸੰਗਤ ਤੇ ਤੇਰਾ ਨਾਮ ਅਗਿਆਨ ਨੂੰ ਦੂਰ ਕਰਨ ਵਾਲਾ ਤਮ ਹਰਨ ਜੀਵਨ ਵਿਚੋਂ ਤਮੋ ਗੁਣ ਨੂੰ ਤਮਾ ਆਦਿਕ ਨੂੰ ਕੱਢਣ ਦਾ ਕਾਰਨ ਬਣਦਾ ਉੱਚੇ ਅਗਮ ਅਮਾਓ ਮੇਰੇ ਵਾਹਿਗੁਰੂ ਮਨ ਵਿਛੜਿਆ ਹਰ ਮੇਲੀਏ ਤੇਰੇ ਨਾਲ ਟੁੱਟਾ ਹੋਇਆ ਮਨ ਕਿਸੇ ਤਰੀਕੇ ਨਾਲ ਮੇਲ ਲੈ ਆਪਣੇ ਨਾਲ ਜੋੜ ਲੈ ਮਨ ਵਿਛੜਿਆ ਹਰ ਮੇਲੀਏ ਨਾਨਕ ਇਹ ਸੁਆਉ ਮੇਰਾ ਤਾਂ ਇਹ ਮਕਸਦ ਹੈ ਜੀਵਨ ਦਾ ਸਰਬ ਕਲਿਆਣਾ ਤਿਤ ਦਿਨ ਹਰ ਪਰਸੀ ਗੁਰ ਕੈ ਪਾਓ ਉਸ ਦਿਨ ਸਾਰੇ ਸੁੱਖ ਹੋ ਜਾਣਗੇ ਸਾਰੇ ਕਲਿਆਣ ਜੀਵਨ ਵਿਚ ਵਰਤ ਜਾਣਗੇ ਜਿਸ ਦਿਨ ਤੇਰੇ

ਤੋਂ ਵਿਛੜ ਕੇ ਮੇਰੇ ਮਨ ਦੀ ਜੋ ਦਸ਼ਾ ਹੈ ਮੈਂ ਕਿੱਥੇ ਦੱਸਣ ਜਾਵਾਂ। ਮੈਂ ਮਨ ਦੀ ਇਹ ਹਾਲਤ ਕਿੱਥੇ ਜਾ ਕੇ ਕੂਕਾਂ ਤੇ ਪੁਕਾਰਾਂ। ਤੇਰੇ ਦਰ ਤੋਂ ਬਿਨਾਂ ਕੋਈ ਆਸਰਾ ਨਹੀਂ ਮੇਰੇ ਮਾਲਕ। ਰਹਿਮਤ ਕਰੋ ਤੇ ਜੋੜ ਲਵੋ ਟੁੱਟੇ ਹੋਏ ਨੂੰ, ਵਿਛੜੇ ਹੋਏ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਸਤਸੰਗਤ ਦਾ ਆਸਰਾ ਬਖਸ਼ਿਸ਼ ਕਰੋ। ਇੱਥੇ ਮੇਰਾ ਮਨ ਟਿਕ ਜਾਣ ਦਾ

ਬੜਾ ਘੋਰ ਯੁੱਧ ਹੋਇਆ। ਭਾਈ ਉਦੇ ਸਿੰਘ ਨੇ, ਸਾਹਿਬਜ਼ਾਦਾ ਅਜੀਤ ਸਿੰਘ ਨੇ ਅਸੀਂ ਤੇਗ ਚਲਾਈ, ਦੁਸ਼ਮਣਾਂ ਨੂੰ ਭਾਜਣਾ ਪੈ ਗਈਆਂ। ਸਰਸਾ ਬੜੀ ਠਾਠਾ ਮਾਰਦੀ ਸੀ, ਇਸ ਨੂੰ ਪਾਰ ਕਰਨਾ ਬੜਾ ਔਖਾ ਸੀ। ਸਰਸਾ ਦੇ ਕਿਨਾਰੇ ਤੇ ਗੁਰੂ ਮਹਾਰਾਜ ਦੇ ਸਿੱਖ ਸੰਗਤਾਂ ਤੇ ਗੁਰੂ ਮਹਾਰਾਜ ਦਾ ਪਰਿਵਾਰ ਵਿਛੜ ਗਿਆ।

ਨਾਦੇੜ ਦੀ ਧਰਤੀ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦਰਬਾਰ। ਕਿਉਂ ਬਈ ਅੱਜ ਇਸ ਦਰਬਾਰ ਵਿੱਚ ਸੋਗ ਕਿਉਂ ਛਾਇਆ ਹੈ? ਸੰਗਤਾਂ ਨੀਵੀਂ ਪਾ ਕੇ ਬੈਠੀਆਂ ਨੇ, ਅੱਖਾਂ ਵਿੱਚੋਂ ਹੰਝੂ ਕੇਰੀ ਜਾਂਦੀਆਂ ਨੇ। ਕੀ ਗੱਲ, ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਆਖ ਰਹੇ ਨੇ? ਅੱਜ ਸਾਨੂੰ ਸਰੀਰ ਕਰਕੇ ਸਦਾ ਵਾਸਤੇ ਵਿਛੋੜਾ ਦੇ ਰਹੇ? ਨਾ ਮਹਾਰਾਜ, ਇੰਜ ਨਾ ਕਰਨਾ। ਅਸੀਂ ਤੁਹਾਡੇ ਦਰਸ਼ਨ ਕਰ ਕਰਕੇ ਜਿਉਂਦੇ ਹਾਂ। ਆ ਤੱਕੋ ਸੰਗਤਾਂ ਵੱਲ ਕਿਵੇਂ ਹੰਝੂਆਂ ਦਾ ਮੀਂਹ ਵਰਸਾ ਰਹੀਆਂ? ਨਾ ਮਹਾਰਾਜ, ਅਸੀਂ ਇਹ ਵਿਛੋੜਾ ਸਹਾਰ ਨਹੀਂ ਸਕਾਂਗੇ। ਸੰਗਤਾਂ ਦਾ ਵੈਰਾਗ ਦੇਖ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ। ਪੰਜਾਂ ਸਿੰਘਾਂ ਨੂੰ ਤਿਆਰ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਖਿਲਾਰਿਆ। ਆਪ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪ੍ਰਕਰਮਾ ਕੀਤੀਆਂ। ਪੰਜ ਪੈਸੇ ਤੇ ਨਾਰੀਅਲ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਮਸਕਾਰ ਕੀਤੀ। ਸਿੰਘੋ, ਅੱਜ ਮੈਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਚੱਲਿਆ। ਅੱਜ ਤੋਂ ਬਾਅਦ ਦੇਹਧਾਰੀ ਗੁਰੂ ਨਹੀਂ ਹੋਏਗਾ, ਬਾਣੀ ਗੁਰੂ ਗੁਰੂ ਹੈ ਬਾਣੀ। ਆਤਮਾ ਗ੍ਰੰਥ ਵਿੱਚ, ਸਰੀਰ ਪੰਥ ਵਿੱਚ, ਜਿਹਨੇ ਮੇਰੇ ਸਰੀਰ ਕਰਕੇ ਦਰਸ਼ਨ ਕਰਨੇ ਹੋਣ, ਮੇਰੇ ਖਾਲਸੇ ਦਾ ਦਰਸ਼ਨ ਕਰੇ। ਜਿਹਨੇ ਮੇਰੇ ਨਾਲ ਵਚਨ ਕਰਨੇ ਹੋਣ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪਿਆਰ ਨਾਲ ਪੜ੍ਹੇ। ਮੇਰਾ ਖਾਲਸਾ ਹਮੇਸ਼ਾ ਗਰੀਬਾਂ ਤੇ ਮਜ਼ਲੂਮਾਂ ਦੀ ਖਾਤਰ ਜੂਝਦਾ ਰਹੇਗਾ। ਇਹ ਆਪਣਾ ਧਰਮ ਵੀ ਬਚਾਏਗਾ, ਦੂਜਿਆਂ ਦਾ ਧਰਮ ਵੀ ਰੱਖੇਗਾ। ਹਮੇਸ਼ਾ ਹੀ ਗਰੀਬਾਂ ਤੇ ਮਜ਼ਲੂਮਾਂ ਦੀ ਖਾਤਰ ਜੂਝੇਗਾ, ਸਰਬੱਤ ਦਾ ਭਲਾ ਕਰੇਗਾ। ਅੱਜ ਇਹ ਬਚਨ ਆਖ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੁਕਮ ਕਰ ਦਿੱਤਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ। ਅਬਦਾਲੀ ਨੇ ਵਾਰ ਵਾਰ ਹਿੰਦੁਸਤਾਨ ਤੇ ਹਮਲਾ ਕੀਤਾ। ਹਮਲਾ ਕਰਦਾ ਹੈ, ਲੁੱਟ ਮਚਾ ਕੇ ਚਲਾ ਜਾਂਦਾ ਹੈ, ਤਬਾਹੀ ਕਰ ਜਾਂਦਾ ਹੈ। ਤੈਨੂੰ ਕੋਈ ਰੋਕਣ ਵਾਲਾ ਨਹੀਂ? ਹਾਂ ਬਈ, ਹੁਣ ਤੂੰ ਹਿੰਦੁਸਤਾਨ ਵਿੱਚ ਤਬਾਹੀ ਨਹੀਂ ਮਚਾ ਸਕਦਾ, ਕਿਉਂਕਿ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਗੁਰੂ ਦੇ ਲੜ ਲਾਇਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਲੜ ਪਕੜਾਇਆ ਤੇ ਸਮਝਾਇਆ ਸੀ, ਸਰਬੱਤ ਦਾ ਭਲਾ ਕਰਨਾ ਹੈ, ਦੂਜਿਆਂ ਦਾ ਧਰਮ ਬਚਾਉਣਾ ਹੈ। ਆ ਇੱਕ ਦਿਨ ਫਿਰ ਚੌਥੀ ਵਾਰ ਅਬਦਾਲੀ ਨੇ ਹਿੰਦੁਸਤਾਨ ਤੇ ਹਮਲਾ ਕੀਤਾ ਹੈ। ਆਗਰਾ ਤੇ ਮਥੁਰਾ ਸ਼ਹਿਰਾਂ ਦੇ ਵਿੱਚ ਇਹਦੇ ਸਿਪਾਹੀਆਂ ਨੇ ਲੁੱਟ ਮਚਾ ਦਿੱਤੀ। ਮੰਦਰਾਂ ਵਿੱਚੋਂ ਕੀਮਤੀ ਜੇਵਰ ਚੁਰਾ ਲਏ, ਕਿੱਡਾ ਪਾਪੀ ਹੈ! ਭਗਵਾਨ ਦੀਆਂ ਮੂਰਤੀਆਂ ਤੋਂ ਵੀ ਮੁਕਤ ਲਾਈ ਜਾਂਦਾ, ਹੋਰ ਵੀ ਘੋਰ ਪਾਪ ਕਰਦਾ ਹੈ। ਘਰਾਂ ਵਿੱਚੋਂ ਕੀਮਤੀ ਸਮਾਨ ਵੀ ਲੁੱਟ ਲਿਆ ਤੇ ਨੌਜਵਾਨ ਬਹੁ ਬੀਬੀਆਂ ਨੂੰ ਵੀ, ਬੇਟੀਆਂ ਨੂੰ ਵੀ ਪਕੜ ਕੇ ਗੱਡੀਆਂ ਵਿੱਚ ਬਿਠਾ ਕੇ ਇਹਦੇ ਸਿਪਾਹੀ ਲੈ ਚੱਲੇ। ਸਤਸੰਗੀਓ, ਬੀਬੀਆਂ ਨੇ ਹਾਲ ਦੁਆਈ ਮਚਾਈ ਹੈ,
ਕਿਸੇ ਨੇ ਭਰਾ ਨੂੰ ਆਖਿਆ, ਵੀਰਾ ਮੈਂ ਤੈਨੂੰ ਲੱਕੜੀ ਬੰਦੇ ਸੀ। ਕਿਸੇ ਨੇ ਬਾਪ ਨੂੰ ਆਖਿਆ, ਬਾਵਲਾ ਮੈਨੂੰ ਰੱਖ ਲੈ। ਪਰ ਅਬਦਾਲੀ ਦੀਆਂ ਫੌਜਾਂ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਕੀਮਤੀ ਸਮਾਨ ਤੇ ਬੀਬੀਆਂ ਨੂੰ ਬੱਚੀਆਂ ਨੂੰ ਗੱਡਿਆਂ ਤੇ ਲੱਦਿਆ ਤੁਰ ਪਿਆ ਹੈ। ਜਦੋਂ ਪੁੱਜਾ ਮਾਰਕੰਡਾ ਦਰਿਆ ਦੇ ਕੋਲ ਸ਼ਾਹਬਾਦ ਦੇ ਨੇੜੇ, ਇੱਥੇ ਜੰਗਲ ਦੇ ਵਿੱਚ ਬਾਬਾ ਦੀਪ ਸਿੰਘ ਦੀ ਅਗਵਾਈ ਹੇਠ ਕੁਝ ਸਿੰਘ ਜੰਗਲ ਵਿੱਚ ਬੈਠੇ ਨੇ, ਪ੍ਰਸ਼ਾਦਾ ਛਕਣ ਲੱਗੇ ਨੇ। ਦੋ ਸਿੰਘ ਪਾਣੀ ਲੈਣ ਵਾਸਤੇ ਗਏ ਨੇ। ਸਿੰਘਾਂ ਨੇ ਕੀ ਤੱਕਿਆ, ਬਈ ਆ ਗੱਡੇ ਤੇ ਕੀ ਜਾ ਰਿਹਾ ਹੈ, ਇੰਨੇ ਬੜੇ ਗੱਡੇ ਧੂੜ ਉੱਡਦੀ ਜਾ ਰਹੀ ਹੈ, ਇਹ ਕੀ ਜਾ ਰਿਹਾ ਹੈ। ਇਹਨੇ ਨੂੰ ਇੱਕ ਬੀਬੀ ਨੇ ਸਿਰ ਤਾਂ ਚੁੱਕਿਆ ਤੇ ਸਿੰਘਾਂ ਵੱਲ ਦੇਖ ਕੇ ਹਾਲ ਦੁਆਈ ਮਚਾਈ, ਓਏ ਗੁਰੂ ਦੇ ਸਿੰਘੋ, ਤੁਹਾਨੂੰ ਗੁਰੂ ਦਾ ਵਾਸਤਾ, ਸਾਨੂੰ ਇਹਨਾਂ ਲਟੇਰਿਆਂ ਕੋਲੋਂ ਬਚਾ ਲਓ, ਬਚਾ ਲਓ ਸਾਨੂੰ ਇਹਨਾਂ ਲਟੇਰਿਆਂ ਕੋਲੋਂ। ਸਿੰਘਾਂ ਨੇ ਇਸ ਬੀਬੀ ਦੀ ਆਵਾਜ਼ ਸੁਣੀ, ਸਮਝ ਗਏ ਨੇ, ਜਾ ਕੇ ਸਾਰੀ ਗੱਲ ਬਾਬਾ ਦੀਪ ਸਿੰਘ ਜੀ ਨੂੰ ਦੱਸੀ। ਬਾਬਾ ਜੀ ਨੇ ਆਖਿਆ, ਖਾਲਸਾ ਜੀ, ਪ੍ਰਸ਼ਾਦਾ ਨਹੀਂ ਛਕਣਾ, ਸਾਡੇ ਲਈ ਪ੍ਰਸ਼ਾਦਾ ਛਕਣਾ ਹਰਾਮ ਹੈ। ਹਿੰਦੁਸਤਾਨ ਦੀ ਲਾਜ ਗੱਡਿਆਂ ਤੇ ਲੱਦੀ ਜਾ ਰਹੀ ਹੈ, ਤਾਂ ਪ੍ਰਸ਼ਾਦਾ ਛਕਾਂਗੇ ਜੇ ਅਸੀਂ ਇੱਜ਼ਤ ਬਚਾ ਲਵਾਂਗੇ। ਅੱਜ ਸੂਰਮਿਆਂ ਨੇ ਹੱਥਾਂ ਵਿੱਚ ਕਿਰਪਾਨਾਂ ਪਕੜੀਆਂ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਧਿਆਨ ਧਰਿਆ ਤੇ ਜੈਕਾਰਿਆਂ ਦੀ ਬੁਲੰਦ ਆਵਾਜ਼ ਦੇ ਵਿੱਚ ਅਬਦਾਲੀ ਦੀ ਫੌਜ ਤੇ ਹਮਲਾ ਕਰ ਦਿੱਤਾ ਹੈ।

ਇਹ ਮੁਗਲੀ ਫੌਜਾਂ ਨਸ ਗਈਆਂ ਨੇ, ਸਿੰਘਾਂ ਨੇ ਇੱਜ਼ਤਾਂ ਬਚਾ ਲਈਆਂ ਨੇ, ਗੁਰੂ ਦਿਆਂ ਸ਼ੇਰਾਂ ਨੇ ਬੀਬੀਆਂ ਨੂੰ ਬੱਚੀਆਂ ਨੂੰ ਘਰੋ ਘਰੀ ਪਹੁੰਚਾ ਦਿੱਤਾ ਹੈ। ਤਾਈਓ ਤੇ ਕਦੀ ਅਬਦਾਲੀ ਨਾ ਜ਼ਕਰੀਆ ਖਾਨ ਦੇ ਕੋਲ ਗਿਆ, ਜ਼ਕਰੀਆ ਖਾਨ ਤੇਰਾ ਰਾਜ ਹੋਵੇ, ਤੂੰ ਮੈਨੂੰ ਹਰਜਾਨੇ ਭਰਦਾ ਹੋਵੇ ਤੇ ਤੇਰੇ ਰਾਜ ਵਿੱਚ ਮੈਨੂੰ ਲੋਕ ਲੁੱਟ ਲੈਣ। ਮੈਂ ਪੰਜਾਬ ਦੇ ਵਿੱਚ ਹੀ ਲੰਘਿਆ ਤੇ ਤੇਰੇ ਕੁਝ ਲੋਕਾਂ ਨੇ ਮੈਨੂੰ ਬੇਚੈਨ ਕਰ ਦਿੱਤਾ। ਨਾ ਬਈ, ਉਹ ਮੇਰੇ ਲੋਕ ਨਹੀਂ ਹੋਣੇ, ਉਹ ਸਿੰਘ ਹੋਣੇ ਨੇ। ਸਿੰਘ ਹੋਣੇ ਨੇ, ਉਹ ਕੌਣ ਹੁੰਦੇ ਨੇ? ਦਿਖਾ ਤੇ ਸਹੀ, ਬਈ ਦਿਖਾ ਨਹੀਂ ਸਕਦਾ। ਸਰਕਾਰੀ ਰਿਪੋਰਟ ਅਨੁਸਾਰ ਸਾਰੇ ਸਿੰਘ ਖਤਮ ਕਰ ਦਿੱਤੇ ਨੇ, ਪਰ ਫੇਰ ਵੀ ਕਦੀ ਕੋਈ ਇੱਕ ਆ ਜਾਵੇ ਤੇ ਸਾਡੇ ਲਈ ਮੁਸੀਬਤ ਖੜੀ ਕਰ ਦਿੰਦਾ ਹੈ। ਜੰਗਲਾਂ ਵਿੱਚ ਰਹਿੰਦੇ ਨੇ, ਘੋੜਿਆਂ ਦੀਆਂ ਕਾਠੀਆਂ ਤੇ ਸੌਂ ਜਾਂਦੇ ਨੇ, ਕੱਲਾ ਹੀ ਹੋਵੇ ਨਾ ਤੇ 1.25 ਲੱਖ ਕਹਾਉਂਦੇ ਨੇ। ਇੱਕ ਵੀ ਆਪਣੇ ਆਪ ਨੂੰ 1.25 ਲੱਖ ਕਹਾਉਂਦੇ ਨੇ, ਛੋਲੇ ਖਾਂਦੇ ਹੋਣ ਤੇ ਬਦਾਮ ਕਹਿ ਕੇ ਖਾਂਦੇ ਨੇ। ਅਬਦਾਲੀ, ਜੇ ਕਿਤੇ ਤੂੰ ਉਹਨਾਂ ਨੂੰ ਜੰਗ ਵਿੱਚ ਜੂਝਦਾ ਦੇਖ ਲਵੇਂ, ਲੜਦਾ ਦੇਖ ਲਵੇਂ, ਤੋਬਾ, ਅੱਲਾ ਦੀ ਕਹਿਰ ਮਚਾ ਦਿੰਦੇ।

ਜ਼ਕਰੀਆ ਖਾਨ ਤੂੰ ਕਿੱਥੇ ਖੋ ਗਿਆ, ਕਿਹਨਾਂ ਖਿਆਲਾਂ ਵਿੱਚ ਚਲਾ ਗਿਆ। ਬਈ ਕੋਈ ਬਹਾਦਰਾਂ ਦੀ ਕੌਮ ਲੱਗਦੀ ਹੈ ਜਿਨ੍ਹਾਂ ਕੋਲੋਂ ਤੂੰ ਵੀ ਡਰਦਾ ਹੈ। ਤੂੰ ਮੈਨੂੰ ਜ਼ਰੂਰ ਇਹੋ ਜਿਹੇ ਲੋਕ ਮਿਲਾ ਨਾ ਬਈ, ਮੈਂ ਤੈਨੂੰ ਅਸਲੀ ਸਿੰਘ ਤੇ ਮਿਲਾ ਨਹੀਂ ਸਕਦਾ, ਉਹਨਾਂ ਦੀ ਨਕਲ ਜ਼ਰੂਰ ਦਿਖਾ ਦੇਵਾਂਗਾ। ਅੱਜ ਜ਼ਕਰੀਆ ਖਾਨ ਨੇ ਆਪਣੀ ਦਰਬਾਰ ਵਿੱਚ ਮਰਾਸੀਆਂ ਨੂੰ ਬੁਲਾਇਆ। ਕਿਉਂ ਬਈ, ਸਿੰਘਾਂ ਦੀ ਨਕਲ ਕਰਕੇ ਦਿਖਾਓਗੇ? ਕਿਉਂ ਨਹੀਂ, ਨਕਲ ਕਰਨਾ ਤੇ ਸਾਡਾ ਕੰਮ ਹੈ। ਲੋੜੀਂਦਾ ਸਮਾਨ ਲੈ ਲਿਆ, ਆਖਣ ਲੱਗੇ ਸਾਡੇ ਉੱਪਰ ਹਮਲਾ ਕਰਵਾ ਦੇਣਾ, ਅਸੀਂ ਸਿੰਘਾਂ ਦੀ ਲੜਾਈ ਜੁੱਧ ਵੀ ਕਰਕੇ ਦਿਖਾਵਾਂਗੇ। ਨਕਲੀਏ ਜਾ ਕੇ ਜੰਗਲ ਵਿੱਚ ਬੈਠ ਗਏ, ਦਰੀਆਂ ਵਿਛਾ ਲਈਆਂ। ਕੋਈ ਵਿਚਾਰਾਂ ਕਰ ਰਹੇ ਨੇ, ਲੱਗਦਾ ਹੈ ਕਿਸੇ ਸੋਚ ਵਿੱਚ ਬੈਠੇ ਨੇ। ਕੋਈ ਚੌਂਕੜੇ ਮਾਰ ਕੇ ਪਾਠ ਕਰ ਰਿਹਾ ਹੈ, ਕੋਈ ਘੋੜਿਆਂ ਨੂੰ ਖਰਖਰਾ ਕਰ ਰਿਹਾ ਹੈ, ਪਰ ਮੁੱਖ ਦੇ ਵਿੱਚ ਕੁਝ ਬੋਲੀ ਜਾਂਦੇ ਨੇ। ਅਬਦਾਲੀ, ਜ਼ਕਰੀਆ ਖਾਨ ਫੌਜਾਂ ਤੱਕ ਰਹੀਆਂ ਨੇ। ਅਬਦਾਲੀ ਨੇ ਪੁੱਛਿਆ ਵੀ ਇਹ ਕੀ ਕਰਦੇ ਨੇ, ਇਹ ਵਿਹਲੇ ਟਾਈਮ ਆਪਣਾ ਕਾਰ ਵਿਹਾਰ ਕਰਦੇ ਨੇ ਤੇ ਨਾਲੇ ਸਿਮਰਨ ਵੀ ਕਰਦੇ ਰਹਿੰਦੇ। ਬਈ ਉਹ ਦਰਖਤ ਤੇ ਕੌਣ ਬੈਠਾ ਹੈ? ਇਹ ਟਾਂਗੂ ਹੈ, ਜਦੋਂ ਕੋਈ ਹਮਲਾ ਕਰਦਾ ਹੈ ਤੇ ਇਹ ਦੱਸ ਦਿੰਦਾ ਹੈ। ਇੰਨੇ ਨੂੰ ਜ਼ਕਰੀਆ ਖਾਨ ਦੀ ਫੌਜ ਨੇ ਹਮਲਾ ਕਰ ਦਿੱਤਾ ਹੈ। ਟਾਂਗੂ ਨੇ ਆਖਿਆ, ਸਿੰਘੋ ਸਾਵਧਾਨ ਹੋ ਜਾਓ, ਟਿੱਡੀ ਦਲ ਆ ਰਿਹਾ ਹੈ। ਅਬਦਾਲੀ ਆਸੇ ਪਾਸੇ ਤੱਕਦਾ ਹੈ, ਬਈ ਕਿਹੜਾ ਟਿੱਡੀ ਦਲ? ਬਈ ਆਪਣੀਆਂ ਹੀ ਫੌਜਾਂ ਨੂੰ ਆਪ ਦੇ। ਹੈਰਾਨ ਹੋਇਆ, ਇੱਕ ਬੁੱਢੇ ਨਕਲੀਏ ਨੇ ਅਰਦਾਸ ਕਰਨੀ ਸ਼ੁਰੂ ਕੀਤੀ। ਸੁਣੀ ਸੁਣਾਈ ਅਰਦਾਸ ਸਾਰੀ ਕਰ ਦਿੱਤੀ। ਆਖਰ ਵਿੱਚ ਆਖਿਆ, ਹੇ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਮਹਾਰਾਜ, ਹਮਲਾ ਹੋ ਗਿਆ ਹੈ, ਸਾਨੂੰ ਮੈਦਾਨੇ ਜੰਗ ਵਿੱਚ ਜੂਝਣ ਦਾ ਵੱਲ ਬਖਸ਼ੋ। ਚੱਕ ਕੇ ਨਕਲੀਆਂ ਨੇ ਕਿਰਪਾਨਾਂ ਤੇ ਬੁਲਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੈਕਾਰਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਜ਼ਕਰੀਆ ਖਾਨ ਦੀ ਫੌਜ ਉੱਤੇ ਹਮਲਾ ਕਰ ਦਿੱਤਾ। ਇਹੋ ਜਿਹਾ ਯੁੱਧ ਕੀਤਾ, ਕਹਿਰ ਮਚਾ ਦਿੱਤਾ। ਜ਼ਕਰੀਆ ਖਾਨ ਦੀ ਫੌਜ ਮਾਰ ਦਿੱਤੀ ਹੈ, ਕੁਝ ਨੱਸ ਗਏ ਨੇ। ਅਬਦਾਲੀ ਤੇ ਜ਼ਕਰੀਆ ਖਾਨ ਵੀ ਨੱਸ ਕੇ ਜਾਨ ਬਚਾਈ। ਬਈ ਕੀ ਹੋ ਗਿਆ ਨਕਲੀਆਂ ਨੇ? ਨਕਲ ਕਰਨ ਵਾਸਤੇ ਆਖਿਆ ਸੀ, ਇਹ ਸੱਚੀ ਮਾਰੀ ਜਾਂਦੇ ਨੇ। ਅਬਦਾਲੀ ਨੇ ਆਪਣੀ ਫੌਜ ਭੇਜੀ ਬਹੁਤ ਸਾਰੀ, ਇਹਨਾਂ ਨਕਲੀਆਂ ਨੂੰ ਕਾਬੂ ਵਿੱਚ ਕੀਤਾ। ਬੁੱਢਾ ਨਕਲੀਆ ਜੋ ਇਹਨਾਂ ਦਾ ਮੁਖੀ ਸੀ ਨਾ, ਉਹਨੂੰ ਕਈ ਸਿਪਾਹੀਆਂ ਨੇ ਪਕੜ ਕੇ ਲਿਆ ਕੇ ਜ਼ਕਰੀਆ ਖਾਨ ਦੇ ਮੂਹਰੇ ਖੜਾ ਕੀਤਾ। ਜਦੋਂ ਜ਼ਕਰੀਆ ਖਾਨ ਨੇ ਇਹਦੀਆਂ ਅੱਖਾਂ ਵੱਲ ਤੱਕਿਆ ਤੇ ਦੇਖਿਆ ਨਹੀਂ ਜਾਂਦਾ, ਭੈ ਆਉਂਦਾ ਹੈ, ਬਈ ਇਹ ਉਹ ਮਰਾਸੀ ਤੇ ਨਹੀਂ ਲੱਗਦਾ, ਲੱਗਦਾ ਹੈ ਸਿੰਘ ਹੀ ਆ ਗਏ ਇਹਨਾਂ ਵਿੱਚ। ਕਿਵੇਂ ਘੂਰ ਘੂਰ ਕੇ ਤੱਕਦਾ ਹੈ। ਸਿਪਾਹੀ ਨੇ ਲਿਆ ਕੇ ਪਾਣੀ ਦਾ ਕਟੋਰਾ ਮੁੱਖ ਦੇ ਉੱਤੇ ਪਾਇਆ ਤੇ ਇਹਨੂੰ ਸੁਰਤ ਆਈ। ਆਸੇ ਪਾਸੇ ਦੇਖਦਾ, ਇਹ ਕੀ ਹੋ ਗਿਆ? ਫੌਜਾਂ ਮਰੀਆਂ ਪਈਆਂ ਨੇ, ਸਾਡੇ ਭਾਈ ਭਰਾ ਵੀ ਵਿੱਚ ਮਰੇ ਪਏ ਨੇ, ਬਈ ਇਹ ਕੀ ਹੋ ਗਿਆ? ਜ਼ਕਰੀਆ ਖਾਨ ਆਖਿਆ, ਤੈਨੂੰ ਨਹੀਂ ਪਤਾ ਕਿੰਨੀ ਸਾਡੀ ਫੌਜ ਮਾਰ ਦਿੱਤੀ ਹੈ ਤੇ ਹੁਣ ਆਖੀ ਜਾਂਦਾ ਕੀ ਹੋ ਗਿਆ? ਸਤਸੰਗੀਓ, ਇਸ ਤਕਲੀਏ ਨੇ ਆਖਿਆ, ਤੁਸੀਂ ਸਾਨੂੰ ਨਕਲ ਕਰਨ ਵਾਸਤੇ ਕਿਹਾ ਤੇ ਅਸੀਂ ਨਕਲ ਕਰੀ ਗਏ, ਪਰ ਜਦੋਂ ਅਸੀਂ ਅਰਦਾਸ ਕਰਨ ਲੱਗੇ ਅਰਦਾਸ ਅਸਲੀ ਹੋ ਗਈ, ਜਕਾਰਾ ਅਸਲੀ ਵੱਜ ਗਿਆ। ਜਦੋਂ ਅਸੀਂ ਜਕਾਰਾ ਬੁਲਾ ਕੇ ਕੁਰਬਾਨਾਂ ਚੁੱਕੀਆਂ ਤੇ ਸਾਨੂੰ ਨਹੀਂ ਪਤਾ ਲੱਗਾ ਸਾਡੇ ਵਿੱਚ ਕੌਣ ਆ ਗਿਆ, ਸਾਨੂੰ ਫਿਰ ਕੁਝ ਨਹੀਂ ਪਤਾ। ਸਤਸੰਗੀਓ, ਦੇਖੋ ਜਕਾਰੇ ਵਿੱਚ ਕਿੰਨੀਆਂ ਬਖਸ਼ਾਂ ਨੇ। ਇੱਕ ਨਕਲੀਆ ਜਕਾਰਾ ਬੁਲਾਵੇ
ਉਹਨੂੰ ਏਡਾ ਵੱਲ ਮਿਲ ਸਕਦਾ ਹੈ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਿੰਘ ਨਿਤਨੇਮੀ ਅਰਦਾਸ ਕਰਕੇ ਜਕਾਰਾ ਬੁਲਾ ਦੇਵੇ ਤੇ ਕਿਹਦੀ ਮਜਾਲ ਹੈ, ਕਿਹੜਾ ਦੁਸ਼ਮਣ ਅੱਗੇ ਖਲੋ ਸਕਦਾ ਹੈ। ਜਦੋਂ ਅਸੀਂ ਮਨ ਕਰਕੇ ਸ਼ਰਧਾ ਤੇ ਪਿਆਰ ਨਾਲ ਅਰਦਾਸ ਕਰਕੇ ਜਕਾਰਾ ਬੁਲਾਉਂਦੇ ਹਾਂ, ਸੱਚ ਜਾਣੋ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਹਾਜ਼ਰ ਹੋ ਜਾਂਦੇ ਨੇ। ਤਾਂਹੀਓ ਤੇ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਆਖਿਆ ਹੈ, ਗਰੀਬ ਤੇ ਮਜ਼ਲੂਮ ਦੀ ਰੱਖਿਆ ਕਰਨੀ ਹੈ, ਸਰਬੱਤ ਦਾ ਭਲਾ ਕਰਨਾ ਹੈ, ਆਪਣਾ ਧਰਮ ਵੀ ਬਚਾਉਣਾ ਹੈ, ਦੂਜੇ ਦਾ ਧਰਮ ਵੀ ਬਚਾਉਣਾ ਹੈ ਤੇ ਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਹੈ। ਆਗਿਆ ਭਈ ਅਕਾਲ ਕੀ।

ਮਨੁੱਖੀ ਜਾਮਾ ਪ੍ਰਾਪਤ ਕਰਕੇ ਸਫਲ ਕਰਨ ਦਾ ਸਾਧਨ ਹੈ ਸੇਵਾ। ਸੇਵਾ ਇੱਕ ਐਸਾ ਡਰਾਫਟ ਹੈ ਜਿਹੜਾ ਤੁਰੰਤ ਹੀ ਕੈਸ਼ ਹੁੰਦਾ ਹੈ। ਪੜੋਸੀ ਦੀ ਸੇਵਾ, ਰਾਤ ਦੇ 1 ਵਜੇ ਅਚਾਨਕ ਉਹਦੀ ਤਬੀਅਤ ਖਰਾਬ ਹੋ ਜਾਂਦੀ, ਤੁਹਾਨੂੰ ਪਤਾ ਲੱਗਦਾ ਤੁਸੀਂ ਆਪਣੀ ਨਿੰਦਰ ਦਾ ਤਿਆਗ ਕਰਕੇ ਉਹਦੀ ਸੇਵਾ ਵਾਸਤੇ ਹਾਜ਼ਰ ਹੋ ਜਾਂਦੇ। ਹਸਪੀਟਲ ਲੈ ਕੇ ਗਏ, ਜਿੰਨਾ ਚਿਰ ਉਹਨੂੰ ਆਰਾਮ ਨਹੀਂ ਆਇਆ ਤੁਸੀਂ ਉਹਦੀ ਸੇਵਾ ਵਿੱਚ ਲੱਗੇ ਰਹੇ। ਯਾਦ ਰੱਖੋ, ਜ਼ਿੰਦਗੀ ਭਰ ਤੁਹਾਡਾ ਉਹ ਅਹਿਸਾਨਮੰਦ ਰਹੇਗਾ। ਇਹਦੇ ਨਾਲ ਹੀ ਰੱਬ ਨਾ ਕਰੇ ਕਿਤੇ ਤੁਹਾਡੇ ਨਾਲ ਇਸ ਤਰ੍ਹਾਂ ਗੁਜ਼ਰੇ ਜਿਹਨੇ ਤੁਹਾਡੀ ਸੇਵਾ ਦਾ ਫਲ ਪ੍ਰਾਪਤ ਕੀਤਾ ਹੈ, ਉਹ ਵੀ ਪਿੱਛੇ ਨਹੀਂ ਰਹੇਗਾ ਤੁਹਾਡੀ ਸੇਵਾ ਵਾਸਤੇ। ਉਸੇ ਤਰ੍ਹਾਂ ਉਹਦੇ ਨਾਲੋਂ ਵੀ ਜ਼ਿਆਦਾ ਤਤਪਰ ਰਹੇਗਾ। ਤਾਂ ਸੇਵਾ ਇੱਕ ਐਸਾ ਫਲ ਹੈ, ਸੇਵਾ ਕਰੋ ਤੇ ਸੇਵਾ ਪ੍ਰਾਪਤ ਹੁੰਦੀ ਹੈ। ਤਾਂ ਹੀ ਤੇ ਸਿਆਣਿਆਂ ਦਾ ਕਥਨ ਹੈ, ਕਰ ਸੇਵਾ ਮਿਲੇ ਨੇਵਾ। ਗੁਰੂ ਮਹਾਰਾਜ ਤੇ ਕਹਿੰਦੇ ਨੇ, ਇਸ ਦੁਨੀਆਂ ਦੇ ਵਿੱਚ ਆਇਆ ਹੈ ਸੇਵਾ ਕਰਕੇ ਜਸ ਖੱਟ ਲੈ, ਤੇ ਜਦੋਂ ਦੁਨੀਆਂ ਦੇ ਵਿੱਚ ਜਸ ਖੱਟੇਗਾ, ਦਰਗਾਹ ਦੇ ਵਿੱਚ ਜਾਏਗਾ, ਉੱਥੇ ਵੀ ਤੇਰੀ ਜੈ ਜੈਕਾਰ ਹੋਵੇਗੀ। ਕਹੋ ਨਾਨਕ ਬਾਹਾਂ ਲੁਡਾਈ ਹੈ, ਉੱਚੀਆਂ ਬਾਹਾਂ ਕਰਕੇ ਮਾਣ ਨਾਲ ਬੜੀ ਸ਼ਾਨ ਨਾਲ ਉੱਥੇ ਜਾਵੇਗਾ, ਤੇ ਤੇਰੀ ਸਾਰੇ ਹੀ ਜੈ ਜੈਕਾਰ ਹੋਵੇਗੀ। ਇਹ ਸੇਵਾ ਦਾ ਫਲ ਹੈ, ਇਨਸਾਨੀਅਤ ਦੀ ਸੇਵਾ, ਮਨੁੱਖ ਮਾਤਰ ਦੀ ਸੇਵਾ ਕਰ, ਤੇਰਾ ਇਹ ਜੀਵਨ ਸਫਲ

ਇਹੋ ਜਿਹੇ ਲੋਕਾਂ ਦਾ ਜ਼ਿਕਰ ਜਿਨ੍ਹਾਂ ਦਾ ਕੰਮ ਉੱਠਦਿਆਂ ਬਹਿੰਦਿਆਂ ਕੁਟਿਲਤਾ ਮਾੜਾ ਹੀ ਸੋਚਣਾ ਤੇ ਮਾੜਾ ਹੀ ਕਰਨਾ ਆਪਣੇ ਸੁਖ ਵਾਸਤੇ ਦੂਸਰਿਆਂ ਨੂੰ ਦੁੱਖ ਦੇਣਾ ਪਰ ਜਿਹੜਾ ਇਨਸਾਨ ਕਿਸੇ ਨੂੰ ਦੁੱਖ ਦੇਣ ਦੀ ਕੋਸ਼ਿਸ਼ ਕਰਦਾ ਹੈ ਉਹਨੂੰ ਖਿਆਲ ਨਹੀਂ ਹੁੰਦਾ ਪਰ ਸਮਾਂ ਆਉਣ ਦੇ ਨਾਲ ਉਹ ਆਪ ਬਹੁਤਾ ਦੁਖੀ ਹੋ ਜਾਂਦਾ ਇਸੇ ਸ਼ਬਦ ਦੇ ਨਾਲ ਗੁਰੂ ਪਾਤਸ਼ਾਹ ਦੀ ਪਵਿੱਤਰ ਬਾਣੀ ਦਾ ਇੱਕ ਸ਼ਬਦ ਜਿਹਦੀਆਂ ਕੁਝ ਤੁਕਾਂ ਯਾਦ ਆਈਆਂ ਨੇ ਜਿਹਦੇ ਵਿਚ ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ ਜਿਉ ਜਨ ਚੰਦਰ ਹਾਂਸ ਦੁਖਿਆ ਤ੍ਰਿਸ਼ਟ ਬੁੱਧੀ ਆਪਣਾ ਘਰ ਲੁਕੀ ਜਾ ਰਿਹਾ ਚੰਦਰ ਹਾਂਸ ਇੱਕ ਭਗਤ ਹੋਇਆ ਤ੍ਰਿਸ਼ਟ ਬੁੱਧੀ ਇਹ ਵਜ਼ੀਰ ਸੀ ਜਿਸ ਤਰ੍ਹਾਂ ਤ੍ਰਿਸ਼ਟ ਬੁੱਧੀ ਵਜ਼ੀਰ ਨੇ ਚੰਦਰ ਹਾਂਸ ਨੂੰ ਦੁਖੀ ਕਰਨਾ ਚਾਹਿਆ ਪਰ ਤ੍ਰਿਸ਼ਟ ਬੁੱਧੀ ਵਜ਼ੀਰ ਦਾ ਆਪਣਾ ਹੀ ਘਰ ਬਰਬਾਦ ਹੋ ਗਿਆ ਕਿਉਂਕਿ ਉੱਠਦਾ ਬਹਿੰਦਾ ਇਹ ਮਾੜਾ ਸੋਚਦਾ ਸੀ ਇਹ ਚਾਹੁੰਦਾ ਸੀ ਕਿ ਚੰਦਰ ਹਾਂਸ ਖਤਮ ਹੋ ਜਾਏ ਤੇ ਰਾਜ ਭਾਗ ਮੈਂ ਸੰਭਾਲਾ ਮੇਰੇ ਪੁੱਤਰ ਸੰਭਾਲਣ ਭਗਤ ਨੂੰ ਖਤਮ ਕਰਨਾ ਚਾਹਿਆ ਪਰ ਇਹਦਾ ਆਪਣਾ ਹੀ ਪਰਿਵਾਰ ਘਰ ਖਤਮ ਹੋ ਗਿਆ ਇਹੋ ਜਿਹੇ ਇਨਸਾਨਾਂ ਬਾਰੇ

ਰਿਸ਼ਤਬੂਦੀ ਦੇ ਦੋ ਲੜਕੇ ਸਨ ਮਦਨ ਮਦਨ ਤੇ ਅਮਲ। ਇਹਨਾਂ ਦੋਨਾਂ ਦਾ ਸੁਭਾਅ ਵੱਖਰਾ ਸੀ। ਮਦਨ ਸਾਧੂ ਸੁਭਾਅ ਦਾ ਤੇ ਅਮਲ ਜਿਹੜਾ ਸੀ ਜਿਹੋ ਜਿਹਾ ਨਾਮ ਕੰਮ ਵੀ ਇਹਦੇ ਉਹ ਜੇ ਇਹ ਅਮਲਾਂ ਵਿੱਚ ਹੀ ਲੱਗਾ ਰਹਿੰਦਾ ਸੀ।

ਪੁੱਛਿਆ ਸੰਤ ਜੀ ਕੋਈ ਹੋਰ ਚੀਜ਼ ਚਾਹੀਦੀ ਕੁਛ ਹੋਰ ਆਵੇ ਸੰਤ ਜੀ ਹੱਸਣ ਲੱਗ ਪਏ ਤ੍ਰਿਸ਼ਟ ਬੁੱਧੀ ਨੂੰ ਕੁਛ ਬੁਰਾ ਲੱਗਾ ਕਹਿਣ ਲੱਗਾ ਸੰਤ ਜੀ ਮੈਂ ਪੁੱਛਿਆ

ਆਪ ਤੇ ਕਿਸੇ ਨੂੰ ਪਾਣੀ ਦਾ ਘੁੱਟ ਨਹੀਂ ਪੈਣਾ ਤੇ ਜਿਹੜਾ ਖੂਹ ਲਵਾਵੇ ਵੱਡੇ ਵੱਡੇ ਤਲਾਬ ਬਣਾਵੇ ਉਹਨਾਂ ਦੀ ਨਿੰਦਿਆ ਕਰੇ ਇਹੋ ਜਿਹੇ ਲੋਕ

ਚੰਦਰ ਹਾਸ ਕਹਿੰਦਾ ਮੈਂ ਤੁਹਾਡਾ ਕੀ ਵਿਗਾੜਿਆ, ਤੁਸੀਂ ਮੈਨੂੰ ਕਿਉਂ ਮਾਰਨ ਲੱਗੇ। ਜਲਾਦ ਕਹਿਣ ਲੱਗੇ ਤੂੰ ਸਾਡਾ ਕੁਝ ਨਹੀਂ ਵਿਗਾੜਿਆ। ਸੰਤ ਕਹਿੰਦੇ ਨੇ ਕਿ ਤੂੰ ਚੰਦਨਪੁਰ ਦਾ ਰਾਜਾ ਬਣਨਾ ਏ, ਇਸ ਕਰਕੇ ਵਜ਼ੀਰ ਤੈਨੂੰ ਮਰਵਾ ਰਿਹਾ। ਚੰਦਰਹਾਸ ਕਹਿਣ ਲੱਗਾ ਠੀਕ ਹੈ, ਤੁਸੀਂ ਮੈਨੂੰ ਮਾਰ ਦਿਓ, ਪਰ ਜੇ ਦੋ ਘੜੀਆਂ ਸਮਾਂ ਦਿਓ ਤਾਂ ਮੈਂ ਆਪਣੀ ਭਗਵਾਨ ਨੂੰ ਯਾਦ ਕਰ ਲਵਾਂ। ਜਲਾਦ ਕਹਿਣ ਲੱਗੇ ਇਹਨੇ ਕਿਹੜਾ ਕਿਧਰੇ ਭੱਜ ਜਾਣਾ। ਜਲਾਦਾਂ ਦੇ ਮਨ ਵਿੱਚ ਕੁਝ ਦਇਆ ਆਈ, ਕਹਿਣ ਲੱਗੇ ਠੀਕ ਹੈ ਕਾਕਾ, ਤੂੰ ਦੋ ਘੜੀਆਂ ਭਗਵਾਨ ਨੂੰ ਯਾਦ ਕਰ ਲੈ। ਚੰਦਰਹਾਸ ਦੇ ਗਲ ਵਿੱਚ ਇੱਕ ਥੈਲਾ ਸੀ ਜਿਹੜਾ ਹਰ ਵਕਤ ਉਹ ਗਲ ਵਿੱਚ ਰੱਖਿਆ ਕਰਦਾ ਸੀ। ਵਿੱਚ ਇੱਕ ਠਾਕੁਰ ਸੀ, ਨਦੀ ਵਿੱਚ ਪਾਣੀ ਲੈ ਕੇ ਪੋਚਾ ਮਾਰਿਆ।

ਰੱਖਿਆ ਕਰ। ਲਿਖਿਆ ਕਿ ਕਈ ਵਾਰੀ ਚੰਦਰਹਾਸ ਇਸ ਤਰ੍ਹਾਂ ਹੱਥ ਜੋੜ ਕੇ ਬਹਿੰਦਾ ਹੁੰਦਾ ਸੀ ਤੇ ਕ੍ਰਿਸ਼ਨ ਭਗਵਾਨ ਨੇ ਵੀ ਬਾਲਕ ਦਾ ਰੂਪ ਧਾਰ ਕੇ ਕੋਲ ਬਹਿ ਕੇ ਬਾਂਸਰੀ ਵਜਾਇਆ ਕਰ। ਕਿਉਂਕਿ ਭਗਤਾਂ ਦਾ ਮਨ ਬੜਾ ਕੋਮਲ ਹੁੰਦਾ, ਸਾਫ਼ ਹੁੰਦਾ ਤੇ ਰੱਬ ਜਿਨ੍ਹਾਂ ਦਾ ਮਨ ਕੋਮਲ ਹੋਵੇ।

ਜਲਾਦਾਂ ਦੇ ਮਨ ਵਿਚ ਦਇਆ ਪਾ ਦਿੱਤੀ। ਜਲਾਦ ਜਿਹੜੇ ਸਨ ਇੱਕ ਦੂਸਰੇ ਨੂੰ ਕਹਿਣ ਲੱਗੇ, ਇਸ ਬੱਚੀ ਨੇ ਸਾਡਾ ਕੀ ਵਿਗਾੜਿਆ, ਸਾਰਾ ਸਰੀਰ ਚੰਦਰ ਹਾਸਦਾ ਉਹਨਾਂ ਨੇ ਦੇਖਿਆ। ਇੱਕ ਪੈਰ ਦੀਆਂ 6 ਉਂਗਲਾਂ ਸਨ ਤੇ ਕਹਿੰਦੇ ਨੇ 6 ਉਂਗਲਾਂ ਚੰਗੀਆਂ ਨਹੀਂ ਹੁੰਦੀਆਂ। ਕਹਿਣ ਲੱਗੇ ਵਜ਼ੀਰ ਨੂੰ ਤਾਂ ਇੱਕ ਅੰਗ ਦਿਖਾਣਾ ਸਰੀਰ ਦਾ, ਉਹਨਾਂ ਪੈਰ ਦੀ ਉਂਗਲ ਇੱਕ ਕੱਟ ਲਈ, ਖੂਨ ਵਗਣ ਲੱਗ ਪਏ। ਉਂਗਲ ਲੈ ਕੇ ਚੰਦਨਪੁਰ ਵਜ਼ੀਰ ਕੋਲ ਜਾ ਪਹੁੰਚੀ, ਆਖੇ ਚੰਦਰਹਾਂਸ ਨੂੰ ਮਾਰ ਕੇ ਅਸੀਂ ਨਦੀ ਵਿਚ ਸੁੱਟ ਦਿੱਤਾ, ਇਨਾਮ ਲੈ ਲਿਆ। ਵਜ਼ੀਰ ਖੁਸ਼ ਹੋ

ਛੋਟੀ ਉਮਰ ਦੇ ਵਿੱਚ ਹੀ ਚੰਦਰ ਹਾਂਸ ਨੇ ਆਸ ਪਾਸ ਦੇ ਇਲਾਕੇ ਜਿੱਤ ਕੇ ਆਪਣਾ ਰਾਜ ਬੜਾ ਵਧਾ ਲਿਆ। ਚੰਦਰ ਹਾਂਸ ਦੀ ਬਹਾਦਰੀ ਹਰ ਜਗ੍ਹਾ ਫੈਲ ਗਈ। ਇਹ ਖਬਰ ਚੰਦਨਪੁਰ ਦੇ ਵਜ਼ੀਰ ਤ੍ਰਿਸ਼ਟਬੁੱਧੀ ਨੂੰ ਵੀ ਲੱਗੀ ਕਿ ਚੰਦਰ ਹਾਂਸ ਬੜਾ ਬਹਾਦਰ ਹੈ ਔਰ ਇਸ ਚੰਦਰ ਹਾਂਸ ਨੂੰ ਰਾਜਾ ਕੁਲਿੰਦਰ ਜੰਗਲ ਵਿੱਚੋਂ ਲੈ ਕੇ ਆਇਆ ਸੀ। ਤ੍ਰਿਸ਼ਟਬੁੱਧੀ ਸੋਚਣ ਲੱਗਾ ਕਿਧਰੇ ਇਹ ਚੰਦਰ ਹਾਂਸ ਉਹ ਤਾਂ ਨਹੀਂ ਜਿਹਨੂੰ ਮੈਂ ਮਰਵਾਉਣ ਵਾਸਤੇ ਜਲਾਦਾਂ ਦੇ ਹਵਾਲੇ

ਤੋਂ ਤੁਰਿਆ ਕੁੰਤਲਪੁਰ ਆ ਗਿਆ ਚੰਦਰਹਾਂਸ ਨੂੰ ਇਹ ਵਜ਼ੀਰ ਇੱਕ ਪਾਸੇ ਲੈ ਗਿਆ ਤੇ ਪੁੱਛਿਆ ਬੇਟਾ ਚੰਦਰਹਾਂਸ ਤੂੰ ਕਦੀ ਚੰਦਨਪੁਰ ਗਿਆ ਭਗਤਾਂ ਦਾ ਮਨ ਸਾਫ ਹੁੰਦਾ ਉਹਨਾਂ ਦੇ ਮਨ ਵਿਚ ਵੈਰ ਵਿਰੋਧ ਦੀ ਭਾਵਨਾ ਨਹੀਂ ਹੁੰਦੀ ਚੰਦਰਹਾਂਸ ਨੇ ਕਿਹਾ ਹਾਂ ਮੈਂ ਛੋਟਾ ਹੁੰਦਾ ਚੰਦਨਪੁਰ ਰਹਿੰਦਾ ਸੀ ਸੰਤਾਂ ਮਹਾਂਪੁਰਸ਼ਾਂ ਦੇ ਕੋਲ ਇਹ ਸੁਣ ਕੇ ਵਜ਼ੀਰ ਨੂੰ ਪੱਕਾ ਭਰੋਸਾ ਕਿਹਾ ਬੇਟਾ ਤਿਆਰੀ ਕਰੋ ਤੁਸੀਂ ਚੰਦਨਪੁਰ ਚਲੇ ਜਾਓ ਰਾਜੇ ਨੂੰ ਮਿਲ ਕੇ ਫਿਰ ਵਾਪਸ ਆ ਜਾਣਾ ਉਧਰ ਤ੍ਰਿਸ਼ਟਪੁਦੀ ਵਜ਼ੀਰ ਨੇ ਆਪਣੇ ਵੱਡੇ ਲੜਕੇ ਮਦਨ ਨੂੰ ਚਿੱਠੀ ਲਿਖੀ ਬੇਟਾ ਮਦਨ ਇਹ ਜਿਹੜਾ ਲੜਕਾ ਚਿੱਠੀ ਲੈ ਕੇ ਆ ਰਿਹਾ ਹੈ ਇਸ ਨੂੰ ਬਿਖ ਦੇ ਦੇਣੀ ਬਿਖ ਜ਼ਹਿਰ ਨੂੰ ਕਹਿੰਦੇ ਜ਼ਹਿਰ ਦੇ ਕੇ ਇਹਨੂੰ ਮਾਰ ਦੇਣਾ

ਸਾਰਾ ਦਿਨ ਦੇ ਸਫ਼ਰ ਤੋਂ ਥੱਕ ਗਿਆ ਸੀ। ਸ਼ਾਹੀ ਬਾਗ ਆਇਆ, ਘੋੜਾ ਬੰਨ ਕੇ ਚੰਦਰਹਾਸ ਲੇਟ ਗਿਆ। ਲੇਟਦਿਆਂ ਹੀ ਪਤਾ ਨੀ ਕਿਹੜੇ ਵੇਲੇ ਨੀਂਦਰ ਆ ਗਈ। ਤ੍ਰਿਸ਼ਟਭੁਜੀ ਜਿਹੜਾ ਵਜ਼ੀਰ ਸੀ, ਇਹਦੇ ਦੋ ਲੜਕੇ ਮਦਨ ਅਮਲ ਤੇ ਇੱਕ ਲੜਕੀ ਸੀ ਬਿਖਿਆ। ਉਹ ਬਿਖਿਆ ਆਪਣੀਆਂ ਸਹੇਲੀਆਂ ਦੇ ਨਾਲ ਇਸ ਬਾਗ ਦੇ ਵਿੱਚ ਆਏ। ਸਾਰੀਆਂ ਅੱਗੇ ਲੰਘ ਗਈਆਂ ਪਰ ਬਿਖਿਆ ਉੱਥੇ ਖਲੋਤੀ ਰਹੀ। ਸੋਚਣ ਲੱਗ ਪਈ, ਇਹ ਅਜਨਬੀ ਕੌਣ ਹੈ, ਪਹਿਲਾਂ ਕਦੀ ਦੇਖਿਆ ਨਹੀਂ। ਅਚਾਨਕ ਉਹਦਾ ਧਿਆਨ ਉਸ ਚਿੱਠੀ ਵੱਲ ਚਲਾ ਗਿਆ ਜਿਹੜੀ ਪੱਗ ਵਿੱਚ ਟੰਗੀ ਹੋਈ ਸੀ। ਹੌਲੀ ਜਿਹੀ ਚਿੱਠੀ ਪੱਗ ਵਿੱਚੋਂ ਕੱਢੀ। ਬਿਖਿਆ ਨੇ ਚਿੱਠੀ ਪੜ੍ਹੀ, ਉੱਤੇ ਲਿਖਿਆ ਸੀ, ਬੇਟਾ ਮਦਨ, ਇਹ ਜਿਹੜਾ ਲੜਕਾ ਚਿੱਠੀ ਲੈ ਕੇ ਆ ਰਿਹਾ, ਇਹਨੂੰ ਬਿਖ ਦੇ ਦੇਣੀ, ਜ਼ਹਿਰ ਦੇ ਦੇਣੀ। ਬਿਖਿਆ ਸੋਚਣ ਲੱਗੀ, ਇਹ ਲਿਖਾਈ ਤੇ ਮੇਰੇ ਪਿਤਾ ਤ੍ਰਿਸ਼ਟਭੁਜੀ ਦੀ ਹੈ। ਇਸ ਨੌਜਵਾਨ ਨੇ ਮੇਰੇ ਪਿਤਾ ਦਾ ਕੀ ਵਿਗਾੜਿਆ, ਇਹਨੂੰ ਮੈਂ ਮਰਨ ਨਹੀਂ ਦੇਣਾ, ਇਹ ਤੇ ਮੇਰਾ ਪਤੀ ਬਣੇਗਾ। ਜਿੱਥੇ ਬਿਖ ਲਿਖਿਆ ਸੀ ਉਸ ਜਗ੍ਹਾ ਬਿਖਿਆ ਕਰ ਦਿੱਤਾ, ਹੁਣ ਇਹ ਬਣ ਗਿਆ ਬੇਟਾ ਮਦਨ, ਜਿਹੜਾ ਇਹ ਲੜਕਾ ਚਿੱਠੀ ਲੈ ਕੇ ਆ ਰਿਹਾ ਹੈ, ਇਹਨੂੰ ਬਿਖਿਆ ਦੇ ਦੇਣੀ। ਬਿਖੀ ਦੀ ਜਗ੍ਹਾ ਬਿਖਿਆ ਕਰ ਦਿੱਤਾ ਤੇ ਚਿੱਠੀ ਉਸੇ ਤਰ੍ਹਾਂ ਪੱਗ ਵਿੱਚ ਟੰਗ ਦਿੱਤੀ।

ਸਾਡੇ ਇਹ ਰੀਤ ਹੈ, ਇਹ ਰਿਵਾਜ ਹੈ ਕਿ ਜਦੋਂ ਵਿਆਹ ਹੋਵੇ ਲੜਕਾ ਇਕੱਲਾ ਸਮੱਗਰੀ ਲੈ ਕੇ ਭਵਾਨੀ ਦੇ ਮੰਦਰ ਜਾ ਕੇ ਪੂਜਾ ਕਰਦਾ ਤੇ ਤੂੰ ਕੱਲ ਜਾ ਕੇ ਮੰਦਰ ਚ ਪੂਜਾ ਕਰਨੀ। ਦੂਸਰੇ ਪਾਸੇ ਜਲਾਦਾਂ ਨੂੰ ਕਿਹਾ ਕਿ ਕੱਲ ਜਿਹੜਾ ਵੀ ਮੰਦਰ ਵਿਚ ਸਮੱਗਰੀ ਲੈ ਕੇ ਆਵੇ ਬਿਨਾਂ ਕੁਝ ਦੇਖੇ ਸੁਣੇ ਉਹਦਾ ਸਿਰ ਵੱਢ ਦੇਣਾ ਤੇ ਇਨਾਮ ਜੋ ਮੰਗੋਗੇ ਮੈਂ ਦੇਵਾਂਗਾ। ਅਗਲਾ ਦਿਨ ਚੜਿਆ, ਚੰਦਰਹਾਂਸ ਭੋਲਾ ਭਗਤ ਸਮੱਗਰੀ ਲੈ ਕੇ ਭਵਾਨੀ ਦੇ ਮੰਦਰ ਵੱਲ ਤੁਰ ਪਿਆ। ਉਧਰ ਮਦਨ ਰਾਜੇ ਦੇ ਦਰਬਾਰ ਚ ਬੈਠਾ। ਰਾਜਾ ਕਹਿਣ ਲੱਗਾ ਮਦਨ ਨੂੰ, ਇੰਨੇ ਦਿਨ ਹੋ ਗਏ ਨੇ ਚੰਦਰਹਾਂਸ ਨੂੰ ਆਇਆ, ਮੈਨੂੰ ਮਿਲਿਆ ਨਹੀਂ। ਚੰਦਰਹਾਂਸ ਨੂੰ ਮੇਰੇ ਕੋਲ ਲੈ ਕੇ ਆ। ਮਦਨ ਚੰਦਰਹਾਂਸ ਨੂੰ ਲੈਣ ਵਾਸਤੇ ਤੁਰ ਪਿਆ ਤੇ ਚੰਦਰਹਾਂਸ ਰਸਤੇ ਵਿੱਚ ਹੀ ਮਿਲ ਪਿਆ ਜਿਹੜਾ ਮੰਦਰ ਜਾ ਰਿਹਾ ਸੀ। ਮਦਨ ਕਹਿਣ ਲੱਗਾ ਚੰਦਰਹਾਂਸ ਨੂੰ, ਤੁਹਾਨੂੰ ਰਾਜੇ ਨੇ ਯਾਦ ਕੀਤਾ। ਚੰਦਰਹਾਂਸ ਕਹਿਣ ਲੱਗਾ, ਪਰ ਮੈਂ ਤੇ ਪੂਜਾ ਕਰਨ ਚੱਲੇ। ਮਦਨ ਕਹਿਣ ਲੱਗਾ, ਸਮੱਗਰੀ ਮੈਨੂੰ ਦਿਓ, ਮੈਂ ਸਮੱਗਰੀ ਲੈ ਕੇ ਮੰਦਰ ਜਾਣਾ ਤੇ ਤੁਸੀਂ ਰਾਜੇ ਨੂੰ ਮਿਲ ਕੇ ਫਿਰ ਮੰਦਰ ਆ ਜਾਣਾ। ਗੁਰੂ ਸਾਹਿਬ ਜੀ ਕਹਿੰਦੇ ਨੇ, ਨਰ ਚਾਹਤ ਕਛ ਔਰ, ਔਰੇ ਕੀ ਔਰੇ ਪਈ। ਆਦਮੀ ਸੋਚਦਾ ਕੁਝ ਹੈ, ਹੁੰਦਾ ਉਹ ਹੈ ਜੋ ਪਰਮੇਸ਼ਰ ਨੂੰ ਚੰਗਾ ਲੱਗਦਾ। ਵਜ਼ੀਰ ਚਾਹੁੰਦਾ ਸੀ ਕਿ ਚੰਦਰਹਾਂਸ ਮੰਦਰ ਜਾਵੇ ਤੇ ਮਾਰਿਆ ਜਾਵੇ, ਪਰ ਪਰਮੇਸ਼ਰ ਕੁਝ ਹੋਰ ਚਾਹੁੰਦਾ। ਹੁਣ ਮਦਨ ਸਮੱਗਰੀ ਲੈ ਕੇ ਮੰਦਰ ਵੱਲ ਤੁਰ ਪਿਆ ਤੇ ਚੰਦਰਹਾਂਸ ਰਾਜੇ ਦੇ ਦਰਬਾਰ ਵਿੱਚ। ਜਦੋਂ ਮਦਨ ਸਮੱਗਰੀ ਲੈ ਕੇ ਮੰਦਰ ਵਿੱਚ ਵੜਿਆ, ਜਲਾਦਾ ਨੇ ਤਲਵਾਰ ਮਾਰ ਕੇ ਮਦਨ ਦਾ ਸਿਰ ਵੱਢ ਦਿੱਤਾ। ਸਾਰਾ ਫਰਸ਼ ਖੂਨ ਨਾਲ ਭਰ ਗਿਆ। ਉਧਰ ਚੰਦਰਹਾਂਸ ਰਾਜੇ ਦੇ ਦਰਬਾਰ ਪਹੁੰਚਿਆ। ਰਾਜੇ ਨੇ ਆਪਣੀ ਲੜਕੀ ਦੀ ਮੰਗਣੀ ਚੰਦਰਹਾਂਸ ਨਾਲ ਕਰ ਦਿੱਤੀ। ਗੁਰੂ ਸਾਹਿਬ ਜੀ ਕਹਿੰਦੇ ਨੇ, ਜਿਉਂ ਜਨ ਚੰਦਰਹਾਂਸ ਦੁਖਿਆ, ਤ੍ਰਿਸ਼ਟਬੁਧੀ ਆਪਣਾ ਘਰ ਲੁਕੀ ਜਾ ਰਹੀ। ਚੰਦਰਹਾਂਸ ਨੂੰ ਤ੍ਰਿਸ਼ਟਬੁਧੀ ਵਜ਼ੀਰ ਨੇ ਦੁਖੀ ਕਰਨਾ ਚਾਹਿਆ, ਪਰ ਤ੍ਰਿਸ਼ਟਬੁਧੀ ਵਜ਼ੀਰ ਦਾ ਆਪਣਾ ਹੀ ਘਰ ਬਰਬਾਦ।

ਵਜ਼ੀਰ ਨੂੰ ਇਹ ਵੀ ਖਿਆਲ ਲੈ ਰਿਹਾ ਕਿ ਚੰਦਰ ਹਾਂ ਸੁਣ ਮੇਰਾ ਜਵਾਈ, ਜੇ ਇਹ ਮਰ ਗਿਆ ਤੇ ਮੇਰੀ ਲੜਕੀ ਦਾ ਕੀ ਬਣੇਗਾ। ਇਹਦੀ ਪਰਵਾਹ ਨੀ, ਬਸ ਇਹ ਪਰਵਾਹ ਹੈ ਕਿ ਮੇਰੇ ਪੁੱਤਰ ਰਾਜ ਕਰਨ, ਚੰਦਰਹਾਸ ਖਤਮ ਹੋ ਜਾਏ, ਆਪਣੇ ਘਰ ਨੂੰ ਆਪੇ ਅੱਗ ਲਾ ਲਈ ਇਸ ਵਜ਼ੀਰ ਨੇ।

ਤੇ ਤ੍ਰਿਸ਼ਟਬੁਧੀ ਵਜ਼ੀਰ ਰਾਜੇ ਦੇ ਦਰਬਾਰ ਪਹੁੰਚੇ ਆ। ਅੱਗੇ ਚੰਦਰਹਾਸ ਬੈਠੇ। ਤ੍ਰਿਸ਼ਟਬੁਧੀ ਵਜ਼ੀਰ ਕਹਿਣ ਲੱਗਾ, ਚੰਦਰਹਾਸ ਤੈਨੂੰ ਤੇ ਮੈਂ ਮੰਦਰ ਭੇਜਿਆ ਸੀ, ਮਦਨ ਕਿੱਥੇ? ਚੰਦਰਹਾਸ ਕਹਿਣ ਲੱਗਾ, ਪਿਤਾ ਜੀ ਮਦਨ ਮੰਦਰ ਵਿੱਚ ਗਿਆ ਹੈ ਤੇ ਮੈਨੂੰ ਇੱਥੇ ਭੇਜ ਗਿਆ। ਇਹ ਸੁਣਦੇ ਸਾਰ ਵਜ਼ੀਰ ਘੋੜੇ ਤੇ ਚੜਿਆ ਤੇ ਫਟਾਫਟ ਜਿੰਨੀ ਜਲਦੀ ਹੋ ਸਕਦਾ ਸੀ ਮੰਦਰ ਜਾ ਪਹੁੰਚਿਆ। ਮੰਦਰ ਦੇ ਅੰਦਰ ਪੁੱਤਰ ਦੀ ਲਾਸ਼ ਦੇਖੀ, ਇੱਕ ਪਾਸੇ ਧੜ ਪਿਆ, ਇੱਕ ਪਾਸੇ ਸਿਰ ਪਿਆ। ਇਸ ਤੋਂ ਬਰਦਾਸ਼ਤ ਨਾ ਹੋਇਆ, ਸੁਰਾ ਆਪਣੇ ਪੇਟ ਚ ਮਾਰਿਆ ਤੇ ਤ੍ਰਿਸ਼ਟਬੁਧੀ ਵਜ਼ੀਰ ਵੀ ਉੱਥੇ ਖਤਮ ਹੋ ਗਏ। ਗੁਰੂ ਸਾਹਿਬ ਜੀ ਕਹਿੰਦੇ ਨੇ, ਇਸ ਤ੍ਰਿਸ਼ਟਬੁਧੀ ਵਜ਼ੀਰ ਨੇ ਚੰਦਰਹਾਸ ਨੂੰ ਖਤਮ ਕਰਨਾ ਚਾਹਿਆ ਪਰ ਆਪ ਵੀ ਖਤਮ ਹੋ ਗਿਆ, ਆਪਣਾ ਪੁੱਤਰ ਉਹ ਵੀ ਮਰਵਾ ਬੈਠਾ। ਇਸੇ ਵਾਸਤੇ ਇਹੋ ਜਿਹੇ ਲੋਕਾਂ ਵਾਸਤੇ ਕਬੀਰ ਸਾਹਿਬ ਜੀ ਆਪਣੀ ਬਾਣੀ ਵਿੱਚ ਬਿਆਨ ਕਰਦੇ।

ਚੰਦਰਹਾਸ ਨੂੰ ਪਤਾ ਲੱਗਾ। ਚੰਦਰਹਾਸ ਉਸ ਮੰਦਰ ਵਿਚ ਪਹੁੰਚਿਆ। ਭਗਤਾਂ ਦਾ ਮਨ ਸਾਫ ਹੁੰਦਾ, ਦੋਨਾਂ ਨੂੰ ਮਰਿਆ ਦੇਖਿਆ, ਕਟਾਰ ਕੱਢੀ। ਚੰਦਰਹਾਸ ਆਪਣੇ ਪੇਟ ਚ ਮਾਰਨ ਲੱਗਾ ਕਟਾਰ ਤੇ ਲਿਖਿਆ, ਭਵਾਨੀ ਪ੍ਰਗਟ ਹੋ ਗਈ। ਆਖਿਆ ਚੰਦਰਹਾਸ ਤੂੰ ਕਿਉਂ ਮਰਨ ਲੱਗਾ, ਇਹ ਤੇ ਪਾਪੀ ਸਨ, ਇਹਨਾਂ ਤਾਂ ਮਰਨਾ ਹੀ ਸੀ। ਚੰਦਰਹਾਸ ਕਹਿਣ ਲੱਗਾ ਨਹੀਂ, ਭਾਵੇਂ ਪਾਪੀ ਸਨ, ਮਾੜੇ ਸਨ, ਪਰ ਮੇਰੇ ਸਤਿਕਾਰ ਯੋਗ ਸਨ, ਮੇਰੇ ਤੋਂ ਵੱਡੇ ਸਨ, ਜਾਂ ਇਹਨਾਂ ਨੂੰ ਜੀਵਨ ਦੇ, ਨਹੀਂ ਤਾਂ ਮੈਂ ਵੀ ਮਰਨ ਲੱਗਾ। ਇਹੋ ਜਿਹੇ ਇਨਸਾਨ ਦੂਸਰਿਆਂ ਦਾ ਭਲਾ ਸੋਚਦੇ ਨੇ, ਹਰ ਵਕਤ 24 ਘੰਟੇ ਨਾਮ ਨਾਲ ਜੁੜੇ ਰਹਿੰਦੇ ਨੇ, ਉਹਨਾਂ ਨੂੰ ਇੱਕ ਭਗਤ ਗੁਰਮੁਖ ਕਿਹਾ ਜਾਂਦਾ। ਭਵਾਨੀ ਨੇ ਦਿਆਲ ਹੋ ਕੇ ਉਹਨਾਂ ਨੂੰ ਜੀਵਨ ਦਾਨ ਦਿੱਤਾ ਤੇ ਵਰ ਦਿੱਤਾ ਚੰਦਰਹਾਸ ਨੂੰ ਕਿ ਸਾਰੇ ਕੇਰਲ ਦਾ ਰਾਜ, ਸਾਰੇ ਇਲਾਕੇ ਦਾ ਰਾਜ ਤੇਰੇ ਕੋਲ ਹੋਵੇਗਾ। ਤੋ ਗੁਰੂ ਸਾਹਿਬ ਜੀ ਕਹਿੰਦੇ ਨੇ, ਭਾਈ ਕਿਸੇ ਬਾਰੇ ਮਾੜਾ ਨਾ ਸੋਚੋ, ਨਾ ਮਾੜਾ ਕਰੋ, ਕਿਉਂਕਿ ਜਦੋਂ ਇਨਸਾਨ ਕਿਸੇ ਵਾਸਤੇ ਮਾੜਾ ਕਰਦਾ ਜਾਂ ਸੋਚਦਾ, ਇੱਕ ਦਿਨ ਉਸ ਨੂੰ ਆਪਣੇ ਹੀ ਭੁਗਤਣਾ ਪੈਂਦਾ ਉਹ ਮਾੜਾ ਕੀਤਾ ਹੋਇਆ। ਛਾੜ ਕੁਚਰਚਾ ਆਨ ਨਾ ਜਾਣੇ, ਬ੍ਰਹਮਾ ਹੂੰ ਕੋ ਕਹਿਓ ਨਾ ਮਾਨੇ।

ਇਹੋ ਜਿਹੇ ਲੋਕਾਂ ਨੂੰ ਦੇਖ ਕੇ ਕਬੀਰ ਜੀ ਕਹਿੰਦੇ ਨੇ ਸਾਨੂੰ ਸ਼ਰਮ ਆ ਰਹੀ ਹੈ ਕਿ ਇਹਨਾਂ ਦਾ ਕੀ ਬਣੇਗਾ। ਆਪ ਨਾ ਬੰਦਗੀ ਕਰਦੇ ਨੇ ਨਾ ਚੰਗਾ ਕੰਮ ਕਰਦੇ ਨੇ। ਜਿਹੜੇ ਲੋਕ ਚੰਗਾ ਕੰਮ ਕਰਦੇ ਨੇ ਉਹਨਾਂ ਨੂੰ ਦੇਖ ਕੇ ਇਹ ਮਾੜੇ ਲੋਕ

ਉਹਨਾਂ ਤੋਂ ਹਮੇਸ਼ਾ ਦੂਰ ਰਹਿਣਾ ਚਾਹੀਦਾ। ਕਬੀਰ ਸਾਹਿਬ ਕਹਿੰਦੇ ਨੇ ਜਿਹੜੇ ਬੰਦਗੀ ਨਹੀਂ ਕਰਦੇ ਅਸੀਂ ਤੇ ਉਹਨਾਂ ਤੋਂ ਦੂਰ ਹੀ ਰਹਿੰਦੇ ਹਾਂ, ਕਿਉਂਕਿ ਬਾਣੀ ਵੀ ਕਹਿੰਦੀ ਹੈ ਭਗਤਾਂ ਤੇ ਸਾਰੀਆਂ ਜੋੜ ਕਦੇ ਨਾ ਆਇਆ। ਭਗਤਾਂ ਦਾ ਰਾਹ ਵੱਖਰਾ, ਦੁਨੀਆਂ ਦਾ ਵੱਖਰਾ, ਸੰਸਾਰੀ ਲੋਕਾਂ ਦਾ। ਪਰ ਜਿਹੜੇ ਮੂਰਖ ਨੇ, ਆਪਣੇ ਆਪ ਨੂੰ ਸਿਆਣੇ ਸਮਝਦੇ ਨੇ, ਦੂਸਰਿਆਂ ਨੂੰ ਮੂਰਖ, ਇਹੋ ਜਿਹੇ ਲੋਕਾਂ ਤੋਂ

ਪਰ ਆਪਣੇ ਆਪ ਨੂੰ ਸਿਆਣੇ ਸਮਝਦੇ ਸਨ। ਉਹ ਇਹੋ ਹੀ ਸਮਝਦੇ ਸਨ ਕਿ ਜੋ ਅਸੀਂ ਕਰਨੇ ਆ ਠੀਕ ਕਰਨੀ, ਬਾਕੀ ਸਾਰੇ ਮੂਰਖ ਨੇ। ਔਰ ਪਿੰਡ ਵਾਲੇ ਇਹੋ ਹੀ ਕਹਿ ਛੱਡਦੇ ਸਨ, ਚਲੋ ਮੂਰਖ ਨੇ, ਇਹਨਾਂ ਦੇ ਮੱਥੇ ਕੀ ਲੱਗਣਾ। ਉਹਨਾਂ ਤਿੰਨਾਂ ਚਾਰਾਂ ਮੂਰਖਾਂ ਦੀ ਕੋਈ ਗੱਲ ਸੁਣਦਾ ਨਹੀਂ ਸੀ। ਲੋਕ ਕਹਿੰਦੇ ਸਨ ਇਹ ਮੂਰਖ ਨੇ, ਪਰ ਤਿੰਨੋ ਚਾਰੇ ਕਹਿੰਦੇ ਸਨ ਅਸੀਂ ਸਿਆਣੇ ਆ, ਪਿੰਡ ਵਾਲੇ ਮੂਰਖ ਨੇ। ਇੱਕ ਦਿਨ ਇਹ ਤਿੰਨੋ ਚਾਰੋ ਪਿੰਡ ਦੇ ਬਾਹਰ ਬੈਠੇ ਸਨ। ਕਹਿਣ ਲੱਗੇ, ਸਾਰੇ ਲੋਕ ਸਾਨੂੰ ਮੂਰਖ ਸਮਝਦੇ ਨੇ, ਕਿਉਂ ਨਾ ਇਹੋ ਜਿਹਾ ਕੰਮ ਕਰੀਏ ਜਿਹਦੇ ਨਾਲ ਪਿੰਡ ਵਾਲੇ ਸਮਝਣ ਕਿ ਅਸੀਂ ਬੜੇ ਸਿਆਣੇ। ਕਹਿਣ ਲੱਗੇ, ਗੱਲ ਤਾਂ ਠੀਕ ਹੈ। ਇੱਕ ਕਹਿਣ ਲੱਗਾ, ਇਸ ਤਰ੍ਹਾਂ ਕਰੀਏ, ਕਰਿਆਨੇ ਦੀ ਦੁਕਾਨ ਖੋਲ ਲਈ। ਦੂਸਰਾ ਕਹਿਣ ਲੱਗਾ, ਨਹੀਂ ਜੇ ਘਾਟਾ ਪੈ ਗਿਆ ਤੇ ਲੋਕਾਂ ਨੇ ਕਹਿਣਾ ਮੂਰਖ ਨੇ, ਇਹਨਾਂ ਨੂੰ ਕੀ ਪਤਾ ਦੁਕਾਨ ਕਿਵੇਂ ਕਰੀਦੀ। ਦੂਸਰਾ ਕਹਿਣ ਲੱਗਾ, ਕੱਪੜੇ ਦੀ ਦੁਕਾਨ ਪਾ ਲਈ। ਕਹਿਣ ਲੱਗੇ, ਨਹੀਂ ਇਹ ਵੀ ਕੰਮ ਨਹੀਂ ਸਾਡੇ ਕੋਲ ਹੋ ਸਕਦਾ। ਤੀਸਰਾ ਕਹਿਣ ਲੱਗਾ, ਕੋਈ ਵਪਾਰ ਕਰ ਲੈਣੇ। ਕਹਿਣ ਲੱਗੇ, ਨਹੀਂ ਵਪਾਰ ਵਿੱਚ ਵੀ ਘਾਟਾ ਪੈ ਜਾਏਗਾ, ਹੈਗੇ ਸਨ ਮੂਰਖ। ਚੌਥਾ ਕਹਿਣ ਲੱਗਾ, ਫਿਰ ਕਿਉਂ ਨਾ ਖੇਤੀਬਾੜੀ ਕਰ ਲਈ। ਕਹਿਣ ਲੱਗੀ, ਖੇਤੀਬਾੜੀ ਵੀ ਹੋ ਸਕਦੀ ਹੈ ਜੇ ਹੜ ਆ ਜਾਵੇ ਤੇ ਸਾਰੀ ਫਸਲ ਖਰਾਬ ਹੋ ਜਾਂਦੀ, ਲਾਇਆ ਪੈਸਾ ਸਾਰਾ ਪਾਣੀ ਵਿੱਚ ਗਰਕ ਹੋ ਜਾਂਦਾ। ਪਹਿਲਾ ਮੂਰਖ ਕਹਿਣ ਲੱਗਾ, ਫਿਰ ਇਸ ਤਰ੍ਹਾਂ ਕਰਨੇ ਆ, ਗੰਨਾ ਬੀਜ ਲੈਣੇ, ਜਿੰਨਾ ਮਰਜ਼ੀ ਪਾਣੀ ਆ ਜਾਵੇ, ਗੰਨੇ ਦਾ ਕੀ ਵਿਗੜਨਾ। ਦੂਸਰਾ ਕਹਿਣ ਲੱਗਾ, ਗੱਲ ਤਾਂ ਠੀਕ ਹੈ, ਪਰ ਸਾਡੇ ਪਿੰਡ ਦੇ ਮੁੰਡੇ ਬੜੇ ਸ਼ੈਤਾਨ, ਉਹਨਾਂ ਨੇ ਗੰਨੇ ਭੰਨ ਲਿਆ ਕਰਨੇ। ਤੀਸਰਾ ਕਹਿਣ ਲੱਗਾ, ਇਸ ਤਰ੍ਹਾਂ ਕਰਨੇ ਆ, ਅਸੀਂ ਕਮਾਦ ਦੇ ਦੁਆਲੇ

ਦੂਸਰਿਆਂ ਵੱਲ ਦੇਖ ਕੇ ਜਿਹੜੀ ਹੱਸਦੇ ਨੇ, ਆਪ ਕਾਣੇ ਨੇ, ਆਪ ਬੰਦਗੀ ਨਹੀਂ ਕਰਦੇ। ਇਹੋ ਜਿਹੇ ਲੋਕਾਂ ਨੂੰ ਦੇਖ ਕੇ ਮੈਨੂੰ ਸ਼ਰਮ ਆ ਰਹੀ ਹੈ ਕਿ ਇਹੋ ਜਿਹੇ ਲੋਕਾਂ ਦਾ ਅੰਤ

ਪਰਦੇਸੀ ਤਰਫ ਤੇ ਪਤਝੜ ਦੀ ਰੁੱਤੇ ਕਦੇ ਕੋਇਲ ਨੇ ਆਪਣੀ ਹੂਕ ਲਾ ਕੇ ਬਿਰਹੂ ਅਲਾਪਿਆ ਸੀ ਤਾਂ ਅਲਾਪ ਗਰੁੱਪ ਨੇ ਆਪਣੇ ਮਧੁਰ ਗੀਤਾਂ ਦੀਆਂ ਛਾਵਾਂ ਕਰਕੇ ਉਸਦੀ ਹੂਕ ਨੂੰ ਆਪਣੇ ਗੀਤਾਂ ਵਿੱਚ ਸਮੋ ਲਿਆ ਮੁੜ ਪੁਰਾਣੀਆਂ ਯਾਦਾਂ ਨੂੰ ਨਵੇਂ ਰੂਪ ਵਿੱਚ ਪੇਸ਼ ਕਰਕੇ ਅਲਾਪ ਗਰੁੱਪ ਨੇ ਸਿਆਲੀ ਰਾਤਾਂ ਨੂੰ ਨਾਲਾ ਬਣਾ ਦਿੱਤਾ ਹਾਨ ਦੀਆਂ ਮੁਟਿਆਰਾਂ ਖੇਤਾਂ ਦੀਆਂ ਹਰਿਆਲੀਆਂ ਤੇ ਜੰਡੀ ਦੇ ਯਾਰਾਂ ਦੇ ਗੀਤਾਂ ਦੀਆਂ ਏਕਾਂ ਜੋ ਸਾਂਝ ਦੀਆਂ ਵੰਗਾਂ ਬਣ ਕੇ ਚਲਕੀਆਂ ਨੇ ਅੱਜ ਅਲਾਪ ਗਰੁੱਪ ਨੇ ਉਹਨਾਂ ਨੂੰ ਵਧਾਈ ਵਾਲੀ ਅੱਖ ਵਿੱਚ ਸੁਰਮਾ ਪਾ ਕੇ ਮਟਕਾ ਛੱਡਿਆ ਅੱਜ ਅਲਾਪ ਗਰੁੱਪ ਦੁਨੀਆਂ ਦਾ ਸਭ ਤੋਂ ਮਸ਼ਹੂਰ ਪੰਜਾਬੀ ਗਰੁੱਪ ਹੈ ਜਿਸ ਨੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਆਪਣੇ ਸੱਭਿਆਚਾਰ ਨੂੰ ਭੁੱਲਣ ਨਹੀਂ ਦਿੱਤਾ ਤੇ ਵਿਦੇਸ਼ਾਂ ਵਿੱਚ ਵਸਦੀ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਸੱਭਿਅਤਾ ਵੱਲ ਮੋੜਨ ਦਾ ਪਹਿਲਾ ਮਹਾਨ ਕਦਮ ਚੁੱਕਿਆ ਹੈ ਪੰਜਾਬੀ ਨੌਜਵਾਨ ਜਿਹੜੇ ਪੰਜਾਬੀਅਤ ਨੂੰ ਬਿਲਕੁਲ ਹੀ ਭੁੱਲ ਗਏ ਸਨ ਅੱਜ ਉਹਨਾਂ ਨੂੰ ਅਲਾਪ ਗਰੁੱਪ ਨੇ ਆਪਣੇ ਵਿਰਸੇ ਵੱਲ ਵਾਪਸ ਮੋੜ ਲਿਆਂਦਾ ਹੈ ਇਸ ਦੇ ਬਾਵਜੂਦ ਇਹਨਾਂ ਨੂੰ ਕਦੇ ਵੀ ਚੇਤਾ ਨਹੀਂ ਸੀ ਭੁੱਲਿਆ ਕਿ ਸ਼ਬਦਾਂ ਦੀ ਦੁਨੀਆਂ ਵਿੱਚੋਂ ਹੀ ਉਹਨਾਂ ਦਾ ਜਨਮ ਹੋਇਆ ਸੀ ਤੇ ਉਹ ਉਸ ਦੀ ਸੇਵਾ ਲਈ ਕਈ ਚਿਰ ਤੋਂ ਤੜਪ ਰਹੇ ਸਨ ਪਰ ਰਜੇਵੀਆਂ ਭਰੀ ਜ਼ਿੰਦਗੀ ਵਿੱਚ ਵੇਲ ਇਹਨਾਂ ਦੇ ਭਾਗਾਂ ਵਿੱਚ ਨਹੀਂ ਸੀ ਪਰ ਜਦੋਂ ਮਨ ਮਜ਼ਬੂਤ ਹੋਵੇ ਤਾਂ ਸਮਾਂ ਆਪਣੇ ਆਪ ਆ ਕੇ ਸਿਰ ਚੁਕਾ ਦਿੰਦਾ ਹੈ ਅਲਾਪ ਗਰੁੱਪ ਦਾ ਇਹ ਖਿੜੇ ਫੁੱਲਾਂ ਦੇ ਗੁਲਦਸਤੇ ਵਰਗਾ ਗੁਰਬਾਣੀ ਦੇ ਸ਼ਬਦਾਂ ਦਾ ਪਹਿਲਾ ਰਿਕਾਰਡ ਸਭੇ ਕੱਟ ਰਾਮ ਬੋਲੇ ਜਿਸ ਨੂੰ ਚੰਨੀ ਹੋਰਾਂ ਨੇ ਆਪਣੀ ਜਾਦੂ ਭਰੀ ਮਧੁਰ ਆਵਾਜ਼ ਵਿੱਚ ਆਪਣੇ ਅੰਦਾਜ਼ ਵਿੱਚ ਗਾਇਆ ਹੈ ਨਾ ਕੇਵਲ ਸਾਡੇ ਬਜ਼ੁਰਗਾਂ ਨੂੰ ਹੀ ਪ੍ਰਭਾਵਿਤ ਕਰੇਗਾ ਬਲਕਿ ਸਾਡੇ ਨੌਜਵਾਨਾਂ ਤੇ ਨਵੀਂ ਉਭਰਦੀ ਪੀੜ੍ਹੀ ਲਈ ਵੀ ਇੱਕ ਮਿਸਾਲ ਬਣ ਕੇ ਆਪਣੇ ਵਿਰਸੇ ਤੇ ਗੁਰਬਾਣੀ ਵੱਲ ਮੋੜਨ ਦੀ ਪੂਰੀ ਕੋਸ਼ਿਸ਼ ਕਰੇਗਾ ਮੈਂ ਆਸ ਰੱਖਦਾ ਹਾਂ ਕਿ ਇਹ ਸ਼ਬਦਾਂ ਦਾ ਰਿਕਾਰਡ ਇਹ ਅਹਿਸਾਸ ਕਰਾਏਗਾ ਕਿ ਹਰ ਇੱਕ ਦੇ ਦਿਲ ਵਿੱਚ ਤੇ ਜ਼ਰਰੇ ਜ਼ਰਰੇ ਵਿੱਚ ਉਸ ਰੱਬ ਦਾ ਵਾਸਾ ਹੈ ਵਾਹਿਗੁਰੂ ਰਾਮ ਖੁਦਾ ਸਭ ਇੱਕੋ ਰੱਬ ਦੇ ਨਾਮ ਹਨ ਤੇ ਉਹ ਆਪ ਕੱਟ ਕੱਟ ਦੇ ਵਿੱਚ ਸਮਾਇਆ ਹੋਇਆ

ਵੇਸਲੇ ਹੋ ਕੇ ਪਛੜਦੇ ਜਾ ਰਹੇ ਹਨ। ਸਿੱਖ ਵਾਸਤੇ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਹੁਕਮ ਹੈ, ਕਿਸੇ ਪਰਿਵਾਰ ਵਿੱਚ ਬੱਚਾ ਪੈਦਾ ਹੋਵੇ, ਹੁਕਮ ਹੈ ਕਿ ਗੁਰੂ ਪਿਤਾ ਦਾ ਕਿ ਪਹਿਲਾ ਨਾਮ ਤੁਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛ ਕੇ ਰੱਖਣਾ। ਕੋਈ ਕਿਸੇ ਪਰਿਵਾਰ ਵਿੱਚ ਬੱਚੀ ਪੈਦਾ ਹੋਵੇ, ਉਸ ਦਾ ਨਾਮ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਹਿਲਾ ਨਾਮ ਪੁੱਛ ਕੇ ਰੱਖਣਾ। ਤੇ ਸਤਿਗੁਰ ਕਹਿੰਦੇ ਨੇ ਕਿ ਦੂਸਰਾ ਨਾਮ ਸਿੱਖਾਂ ਤੇ ਪੁੱਛਣ ਦੀ ਲੋੜ ਨਹੀਂ, ਤੇਰਾ ਨਾਮ ਮੈਂ ਹੀ ਰੱਖ ਦਿੱਤਾ। ਬੱਚਾ ਹੋਵੇ ਉਸਦਾ ਨਾਮ ਲਾਸ ਨੇਮ ਸਿੰਘ ਰੱਖਣਾ, ਕੋਈ ਬੱਚੀ ਹੋਵੇ ਉਸਦਾ ਨਾਮ ਕੌਰ ਰੱਖਣਾ। ਪਰ ਦੁੱਖ ਆਉਂਦਾ ਹੈ ਕਿ ਜਦੋਂ ਬੱਚਾ ਕਿਸੇ ਹੋਸਪਿਟਲ ਵਿੱਚ ਪੈਦਾ ਹੁੰਦਾ, ਪਹਿਲਾ ਨਾਮ ਵੀ ਘਰ ਦੇ ਵਿੱਚ ਹੀ ਰੱਖ ਲਿਆ ਜਾਂਦਾ ਹੈ ਜਿਹੜਾ ਗੁਰੂ ਨੂੰ ਪੁੱਛਿਆ ਨਹੀਂ ਜਾਂਦਾ, ਤੇ ਜਿਹੜਾ ਤੁਹਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਹੁਕਮ ਕੀਤਾ ਹੈ ਉਹ ਤੇ ਨਾਂ ਗੁਆਚ ਜਾਂਦਾ। ਅੱਜ ਅਫਸੋਸ ਹੈ ਕਿ 14-15 ਸਾਲ ਦੇ ਬੱਚਿਆਂ ਨੂੰ ਵੀ ਨਾਂ ਪੁੱਛ ਕੇ ਵੇਖ ਲਓ ਕਿ ਤੁਹਾਡਾ ਨਾਂ ਇਹ ਕੀ ਹੈ, ਕੋਈ ਦੱਸੇਗਾ ਤੇ ਮੇਰਾ ਨਾਂ ਕੋਈ ਸਿਮੀ ਹੈ, ਕੋਈ ਗੈਰੀ ਦੱਸੇਗਾ, ਕੋਈ ਹੈਰੀ ਦੱਸੇਗਾ, ਨਾ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਂ ਹੈ ਤੇ ਨਾ ਹੀ ਤੁਹਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਬਖਸ਼ਿਆ ਹੋਇਆ ਨਾਮ ਸਾਡੇ ਪਾਸ ਹੈ। ਆਪਣੇ ਆਪ ਨੂੰ ਜਿੱਥੇ ਸਿੱਖੀ ਸਰੂਪ ਵਿੱਚ ਆਪਾਂ ਦੁਨੀਆਂ ਦੇ ਸਾਹਮਣੇ ਪੇਸ਼ ਕਰਕੇ ਮਾਣ ਪ੍ਰਾਪਤ ਕਰਨਾ ਸੀ, ਤੇ ਅੱਜ ਨਾਮ ਦੇ ਪੱਖੋਂ ਵੀ ਆਪਾਂ ਅਲੋਪ ਹੁੰਦੇ ਜਾ ਰਹੇ ਹਾਂ, ਗੁਪਤ ਹੁੰਦੇ ਜਾ ਰਹੇ ਹਾਂ। ਆਪਾਂ ਪਰਿਵਾਰਕ ਤੌਰ ਤੇ ਸੋਚਣ ਦੀ ਲੋੜ ਹੈ। ਗੁਰੂ ਪਿਆਰਿਓ, ਸਤਿਗੁਰੂ ਜੀ ਦਾ ਹੁਕਮ ਤੇ

सिमरत वेद पुराण इथे तक उन्हां ग्रंथां दे नां लिखे ने जिन्हां दी गिणती है 27 सिमरतियां 18 पुराण 4 वेद 6 शास्त्र। सतगुर कहिंदे किते भुलेखा ना करन वी हिंदुस्तान दे ग्रंथां विच इह नाम तों बिना गल कूड़ी लिखी है पिछों कह दिता पोथियां पोथियां जदों लिख दिता सारे संसार दे ही धर्म ग्रंथ विच आ गए। बहु वचन लिख दिता 4 वेद 6 शास्त्र 18 पुराण 27 सिमरतियां संसार दे धर्म ग्रंथ की कहिंदे ने नाम बिना सब कूड़ गाली पोछी। सतगुरु गुरु नानक देव महाराज संसार नूं तारदे तारदे सिंध सखर विच पजे पुजे जिथों दे आ तुहानूं सिंधी सिख मिलदे ने बहुत सिखी विच परपक ने। इन्नी शरदा है ननकाणा साहब पंजा साहब जदों पाकिस्तान बनिया कोई सिख ना रहा एडे वड्डे स्थानां तों हुण तां दो वक्त अरदास करदे न अरदास करनी है सानू ननकाणा साहब नालों वड्डी धरती होर किथे है संसार विच जिथे सतगुरु नानक देव जी दा अवतार होया। पंजा साहब दी जिहड़ी महानता है ਉਹ ਇਹੀ ਨਹੀਂ ਕਿ ਪੱਥਰ ਨੂੰ ਰੋਕ ਦਿੱਤਾ ਉਸ ਵਿੱਚ ਮਹਾਨਤਾ ਹੋਰ ਹੈ ਕੁਝ। ਇੱਕ ਇਤਿਹਾਸ ਹੁੰਦਾ ਹੈ ਗੁਰਮੁਖੋ ਇੱਕ ਮਿਥਹਾਸ ਹੁੰਦਾ। ਹਿਸਟਰੀ ਦੇ ਦੋ ਰੂਪ ਨੇ ਪਹਿਲੇ ਜਿਹੜਾ ਹਿਸਟਰੀ ਸ਼ਬਦ ਹੈ ਨਾ ਹਿਸਟਰੀ ਇਹਦੇ ਵਿੱਚੋਂ ਇੱਕ ਐਸ ਲਕੋਈ ਗਈ ਹੈ ਜਿਵੇਂ ਇੱਕ ਸ਼ਬਦ ਵਿੱਚੋਂ ਕੱਢ ਦਿੱਤਾ ਜਾਂਦਾ ਬਹੁਤ ਗੁਰਬਾਣੀ ਵਿੱਚ ਵੀ ਅੱਖਰ ਨੇ ਇੱਕ ਐਸੇ ਦੇ ਵਿੱਚ ਗੁਪਤ ਹੈ ਇਹ ਅਸਲ ਸ਼ਬਦ ਹੈ ਹੀਜ ਜਮਾਂ ਸਟੋਰੀ ਜਿਹੜਾ ਹਿਸਟਰੀ ਸ਼ਬਦ ਹੈ ਨਾ ਗ੍ਰਾਮੈਟੀਕਲੀ ਨੂੰ ਵਰਤਾਂਗੇ ਤਾਂ ਹੀਜ ਪਲੱਸ ਸਟੋਰੀ ਹੀਜ ਸਟੋਰੀ ਹਿਸਟਰੀ ਕੀ ਹੁੰਦੀ ਹੈ ਜੋ ਦੂਜੇ ਦੀ ਗੱਲ ਹੋਵੇ ਅੱਜ ਕੇ ਆਖੋ ਸਤਨਾਮ ਆਪਣੀ ਕਥਾ ਕੋਈ ਲਿਖਦਾ ਉਹਨੂੰ ਆਪਣੀ ਹਿਸਟਰੀ ਲਿਖੂ ਉਹਨੂੰ ਆਤਮ ਕਥਾ ਲਿਖੂਗਾ ਆਪਣਾ ਸਫ਼ਰਨਾਮਾ ਲਿਖੂਗਾ ਜੋ ਦੂਜਾ ਤੁਹਾਡੀ ਗੱਲ ਲਿਖੂਗਾ ਉਹਦਾ ਨਾਮ ਹਿਸਟਰੀ ਹੁੰਦਾ ਦੂਜੇ ਦੀ ਗੱਲ ਇਹਦੇ ਦੋ ਰੂਪ ਨੇ ਇੱਕ ਇਤਿਹਾਸ ਇੱਕ ਮਿਥਹਾਸ। ਇਤਿਹਾਸ ਨਿਤ ਤੁਸੀਂ ਇੱਕ ਸ਼ਬਦ ਵਰਤਦੇ ਹੋ ਇਤੀ ਇਤੀ ਕਿਹਨੂੰ ਕਹਿੰਦੇ ਜਿੱਥੇ ਗੱਲ ਪੂਰੀ ਹੋ ਜਾਵੇ ਜੋ ਹੋ ਚੁੱਕੀ ਉਹਨੂੰ ਕਹਿੰਦੇ ਅੰਤ ਇਤੀ ਗ੍ਰੰਥ ਪੜ੍ਹੋ ਤੇ ਉੱਥੇ ਪ੍ਰਕਰਣ ਲਿਖ ਕੇ ਪਿੱਛੋਂ ਲਿਖਿਆ ਹੋਗਾ ਇਤੀ ਅੰਗਰੇਜ਼ੀ ਵਾਲੇ ਨੂੰ ਐਂਡ ਲਿਖ ਦਿੰਦੇ ਹਨ। ਇਤਿਹਾਸ ਦਾ ਕੀ ਭਾਵ ਹੋਇਆ ਜੋ ਹੋ ਚੁੱਕੀ ਗੱਲ ਇਤੀ ਜਿਸ ਘਟਨਾ ਨੂੰ ਹੋਇਆ ਵਾਪਰਿਆ ਦੇਰ ਹੋ ਗਈ ਹੈ ਉਹ ਇਤਿਹਾਸ ਹੈ ਜੋ ਲੰਘ ਚੁੱਕੇ ਸਮੇਂ ਵਿੱਚ ਵਾਪਰੀ ਹੈ ਜਿਹੜੀ ਵਾਪਰੀ ਹੈ ਉਹਦਾ ਨਾਮ ਇਤਿਹਾਸ ਹੈ ਜਿਹੜੀ ਵਾਪਰੀ ਨਹੀਂ ਕਲਪਤ ਹੈ ਸੁਣੀ ਸੁਣਾਈ ਹੈ ਮਨ ਦੀ ਉਹ ਵਿਚਾਰ ਹੈ ਅੰਧ ਵਿਸ਼ਵਾਸੀ ਹੈ ਉਹਦਾ ਨਾਮ ਮਿਥਹਾਸ ਹੁੰਦਾ ਹੈ। ਇਤੀ ਜੋ ਵਾਪਰੀ ਹੈ ਮਿਥ ਜੋ ਝੂਠਾ ਹੈ ਵਾਪਰੀ ਨਹੀਂ ਹੈ ਬਣਾਈ ਗਈ ਹੈ ਗੱਲ ਤੇ ਕੋਈ ਸ਼ੰਕਾ ਨਾ ਕਰੇ ਕੋਈ ਦੁੱਖ ਨਾ ਮਨਾਵੇ ਪ੍ਰੇਮੀ ਕਿ ਗੁਰਮਤ ਤੇ ਦਸਾਂ ਪਾਤਸ਼ਾਹਾਂ ਦੇ ਇਤਿਹਾਸ ਤੋਂ ਬਿਨਾਂ ਸਾਰਾ ਮਿਥਹਾਸ ਹੈ ਅੱਜ ਕੇ ਆਖੋ ਸਾਧਨਾ ਇਤਿਹਾਸ ਨਹੀਂ ਲੱਭਣਾ ਗੁਰਮੁਖ ਪਿਆਰੇ ਮਿਥਹਾਸ ਦੀਆਂ ਪੰਡਾਂ ਭਰੀਆਂ ਪਈਆਂ ਤੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਸ ਮਿਥਹਾਸ ਨੂੰ ਸਪਸ਼ਟ ਕਰ ਦਿੱਤਾ ਇਹ ਗੱਲ ਹੋ ਨਹੀਂ ਸਕਦੀ ਇਹ ਕਹਿ ਦਿੱਤਾ ਗੁਰੂ ਗ੍ਰੰਥ ਸਾਹਿਬ ਵੀ ਜੋ ਤੁਸੀਂ ਲਿਖਿਆ ਇਹ ਹੋ ਨਹੀਂ ਸਕਦੀ ਤੇ ਸਾਨੂੰ ਮੰਨਣਾ ਪਿਆ ਬ੍ਰਹਮਾ ਸ੍ਰਿਸ਼ਟੀ ਨੂੰ ਸਾਜਦਾ ਤੇ ਕਹਿੰਦੇ ਕਮਲ ਵਿੱਚੋਂ ਪੈਦਾ ਹੋਇਆ ਕਮਲ ਦੀ ਨਾਭੀ ਵਿੱਚੋਂ ਬ੍ਰਹਮਾ ਜੰਮਿਆ ਕੋਈ ਇੱਥੇ ਮੱਛੀ ਦੇ ਪੇਟ ਵਿੱਚੋਂ ਬੰਦਾ ਜੰਮਿਆ ਮਛਿੰਦਰ ਨਾਥ ਕੋਈ ਘੋੜੇ ਦੇ ਪੇਟ ਵਿੱਚੋਂ ਬੰਦਾ ਜੰਮਿਆ ਕੋਈ ਘੜੇ ਵਿੱਚੋਂ ਹੀ ਬੰਦਾ ਜੰਮਿਆ
ਗੁਰੂ ਗ੍ਰੰਥ ਸਾਹਿਬ ਜੀ ਨੇ ਇਸ ਮਿਥਹਾਸ ਨੂੰ ਝੂਠ ਦੱਸਣ ਵਾਸਤੇ ਸਪਸ਼ਟੀਕਰਨ ਦਿੱਤਾ ਤੇ ਸਾਰਾ ਮਿਥਹਾਸ ਇੱਕੋ ਸੁਹਾਗੇ ਹੇਠ ਦੇਤਾ ਬਾਬੇ ਨਾਨਕ ਨੇ ਕਿਹੜੇ ਹੇਠ ਮਹਾਰਾਜ ਕਹਿੰਦੇ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ ਖਤਮ ਕਰ ਦਿੱਤਾ ਮਿਥਹਾਸ ਗੁਰੂ ਨਾਨਕ ਕਹਿੰਦਾ ਸੱਚੀ ਗੱਲ ਹੈ ਕਿ ਮਾਂ ਬਾਪ ਬਿਨਾਂ ਬੱਚਾ ਪੈਦਾ ਨਹੀਂ ਹੋ ਸਕਦਾ ਕੋਈ ਦਿਖਾਓ ਕਰਕੇ ਪਤਾ ਨਹੀਂ ਕਿੱਥੋਂ ਬ੍ਰਹਮਾ ਪੈਦਾ ਹੋ ਗਿਆ ਅਜਕੇ ਆਖੋ ਸਦਨਾ ਕਿੱਥੋਂ ਮਛਿੰਦਰ ਪੈਦਾ ਹੋ ਗਿਆ ਇੱਕੋ ਤੁਕ ਲਿਖ ਕੇ ਸਪਸ਼ਟੀਕਰਨ ਦੇ ਦਿੱਤਾ ਸਾਇੰਸ ਚੰਦਰਮਾ ਤੇ ਜਾ ਸਕਦੀ ਹੈ ਪਰ ਮਾਂ ਬਾਪ ਤੋਂ ਬਿਨਾਂ ਬੱਚਾ ਨਹੀਂ ਪੈਦਾ ਕਰ ਸਕਦਾ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ ਉਹਨੇ ਇਤਿਹਾਸਾਂ ਨੂੰ ਬੜਾ ਸਪਸ਼ਟੀਕਰਨ ਦਿੱਤਾ ਪਰ ਨਹੀਂ ਮੰਨਿਆ ਸੀ ਮੰਨਦੇ ਅਸੀਂ ਹੁਣੇ ਹੀ ਹੋਲਾ ਲੰਘਿਆ ਥੋੜਾ ਹੋਇਆ ਬਾਜ਼ਾਰਾਂ ਵਿਚ ਹੋਲੀ ਹੈ ਜਿਉਂ ਰੰਗ ਛਿੜਕਣ ਲੱਗੇ ਇਕ ਦੂਏ ਪਰ ਕੱਪੜੇ ਪਾੜ ਤੇ ਬਰੂਪੀਏ ਬਣ ਗਏ ਦੂਏ ਦਿਨ ਨਲਕੀਆਂ ਹੇਠ ਆਪੇ ਹੀ ਧੋਣ ਲੱਗ ਗਏ ਅਜਖੇ ਹੋ ਕੁਦਰਤੀ ਕੋਈ ਲਿਬੜ ਜਾਵੇ ਤੇ ਧੋਂਦਾ ਵੀ ਚੰਗਾ ਲੱਗਦਾ ਆਪੇ ਹੀ ਬਰੂਪੀਏ ਬਣ ਕੇ ਆਪੇ ਹੀ ਉਨ੍ਹਾਂ ਨੂੰ ਤਾਰਦੇ ਫਿਰ ਪੰਜ ਚਾਰ ਦਿਨ ਬਣਨ ਤੇ ਲੱਗ ਜਾਂਦੇ ਕਿਉਂਕਿ ਦੋਏ ਪਾਸੇ ਪ੍ਰੋਫਿਟ ਆਪਾਂ ਨੂੰ ਹੈ ਆਪਣਾ ਤਾਂ ਇਹਦੇ ਵਿਚ ਹੈ ਹੀ ਨਹੀਂ ਪਹਿਲਾਂ ਤਾਂ ਰੰਗ ਵਿਕੂ ਤਾਂ ਉਥੇ ਦੁਕਾਨਦਾਰ ਤੋਂ ਹੀ ਲਿਆਉਣਾ ਆਪਾਂ ਨੇ ਤੇ ਧੋਣ ਖਾਤਰ ਸਾਬਣ ਲਿਆਉਣਾ ਤਾਂ ਉਥੋਂ ਹੀ ਲਿਆਉਣਾ ਅੱਜ ਕੇ ਦੋਵੇਂ ਪਾਸੇ ਬਿਜ਼ਨਸ ਖਰਾ ਹੈ ਜੇ ਮੰਦਾ ਹੋਇਆ ਹੀ ਨਾ ਤਾਂ ਸਾਡਾ ਸਾਬਣ ਕਿੱਥੇ ਘਸਣਾ ਸਾਬਣ ਦੀ ਕੀਮਤ ਤਾਂ ਪਊ ਜੇ ਰੰਗ ਛਿੜ ਕੇ ਪਹਿਲਾਂ ਖਰਾਬੀ ਕਰਨਗੇ ਫਿਰ ਦੋ ਦਿਨ ਰਗੜ ਦੇਣਗੇ ਸਾਬਣ ਦੇ ਨਾਲ ਬਹੁਤ ਵਾਰ ਉਹਨੇ ਦੋਵੇਂ ਹੱਥ ਲੱਡੂ ਨੇ ਤੇ ਆਪਾਂ ਤੋਂ ਵੀ ਫਸੇ ਹਾਂ ਵਿੱਚ ਤੇ ਗੁਰੂ ਦੇ ਪਿਆਰੇ ਉਹ ਕਹਿੰਦੇ ਫਿਰਦੇ ਨੇ ਸਾਡੇ ਵੀਰ ਛਾਲਾਂ ਮਾਰਦੇ ਨੇ ਸ਼ਰਾਬਾਂ ਪੀਤੀਆਂ ਹੋਲੀ ਹੈ ਨਾਲੇ ਹੈ ਨੀ ਨਿਕਮ ਇਤਿਹਾਸ ਦੀ ਗੱਲ ਚੱਲ ਪਈ ਤੁਹਾਡੇ ਨਾਲ ਜਦੋਂ ਪ੍ਰਹਿਲਾਦ ਭਗਤ ਨੂੰ ਉਹਦੀ ਭੂਆ ਗੋਦ ਵਿਚ ਲੈ ਕੇ ਬੈਠ ਗਈ ਤੇ ਆਲੇ ਦੁਆਲੇ ਜੜ ਦਿੱਤੀਆਂ ਲੱਕੜਾਂ ਢੇਰ ਲਾ ਤਾ ਲੱਕੜਾਂ ਦਾ ਉਹ ਤਾਂ ਕਹਿੰਦੀ ਸੀ ਮੈਂ ਸੜ ਨਹੀਂ ਸਕਦੀ ਵਰ ਲਿਆ ਹੋਇਆ ਸੀ ਦੋ ਪਾਰਟੀਆਂ ਬਣੀਆਂ ਹੋਈਆਂ ਸੀ ਉਸ ਸਮੇਂ ਇੱਕ ਪ੍ਰਹਿਲਾਦ ਦੇ ਹਾਂਬੀ ਸਨ ਸ਼ਾਂਤਮਈ ਜਿਹੜੇ ਦੈਵੀ ਸੁਰੀ ਵਾਲੇ ਸਨ ਜਿਹੜੀ ਸੁਰੀ ਸ਼ਕਤੀ ਦੈਵੀ ਸ਼ਕਤੀ ਦੇਵਤਿਆਂ ਦੀ ਸ਼ਕਤੀ ਸੀ ਉਹ ਤੇ ਪ੍ਰਹਿਲਾਦ ਨੂੰ ਬਚਾਉਣ ਤੇ ਤੁਲੇ ਹੋਏ ਸੀ ਇੱਕ ਰਾਕਸ਼ਸ ਬੁੱਧੀ ਜਿਹੜੀ ਹਰਨਾਕਸ਼ੀ ਬੁੱਧੀ ਸੀ ਉਹ ਖੁਸ਼ੀਆਂ ਮਨਾਉਂਦੇ ਸੀ ਕਦੋਂ ਮਰੇ ਉਹਨੂੰ ਰਾਮ ਦਾ ਨਾਂ ਕਿੱਥੇ ਚੰਗਾ ਲੱਗਦਾ ਸੀ ਸੁਣਾਈਆਂ ਸੀ ਚਾਰ ਲਾਈਨਾਂ ਤੁਹਾਨੂੰ ਇੱਕ ਦਿਨ ਫੇਰ ਸੁਣ ਲਓ ਜੈਸੇ ਮਾਨ ਸਰ ਪੈ ਬਿਠਾਈਏ ਲਜਾਏ ਬੱਗ ਭਾਈ ਗੁਰਦਾਸ ਜੀ ਕਹਿੰਦੇ ਮਾਨ ਸਰੋਵਰ ਤੇ ਬਗਲਿਆਂ ਨੂੰ ਫੜ ਕੇ ਲੈ ਜਾਓ ਬਿਠਾਲ ਦੋ ਮੁਕਤਾ ਅਮੋਲ ਤਜ ਮੀਨ ਬੀਨ ਖਾਤ ਹੈ ਉਹਨੇ ਮੋਤੀ ਚੁਗਣੇ ਨੀ ਤੇ ਵਿਚੋਂ ਡੱਡਾ ਭਾਲ ਕੇ ਖਾਊਗਾ ਅਜਖੇ ਆਖੋ ਸਰ ਬਿਠਾਲ ਤਾਂ ਦਿੱਤਾ ਉਥੇ ਪਰ ਮੁਕਤਾ ਅਮੋਲ ਤਜ ਮੀਨ ਬੀਨ ਖਾਤ ਹੈ ਚੁਣ ਚੁਣ ਕੇ ਮੱਛੀਆਂ ਤੇ ਡੱਡੂ ਖਾਊ ਆਸਤਨ ਅਚ ਬੈ ਕਰ ਬੈ ਕੋ ਲਗਾਈਏ ਜੋਕ ਭਾਈ ਗੁਰਦਾਸ ਜੀ ਦਾ ਕਵਿਤਾ ਕਹਿੰਦਾ ਥਣਾਂ ਦੇ ਕੋਲ ਗਾਵਾਂ ਮੱਝਾਂ ਦੇ ਦੁੱਧ ਪੀਣ ਖਾਤਰ ਜੋਕ ਨੂੰ ਲਾ ਦੋ ਪੀਅਤ ਨਾ ਪੈ ਲੋਹੂ ਅਚੈ ਅਘਾਤ ਹੈ ਉਹਨੇ ਦੁੱਧ ਨਹੀਂ ਪੀਣਾ ਤੇ ਲਹੂ ਪੀਊਗੀ ਚਮ ਚੂਸੂਗੀ ਦੁੱਧ ਕੋਲੇ ਹੈ ਤੀਜਾ ਪ੍ਰਮਾਣ ਭਾਈ ਸਾਹਿਬ ਜੀ ਨੇ ਦਿੱਤਾ ਹੈ ਪਰਮ ਸੁਗੰਧੀ ਪਰ ਮਾਖੀ ਨਾ ਰਹਿਤ ਰਾਖੀ ਉਹ ਫੜ ਫੜ ਕੇ ਮੱਖੀ ਨੂੰ ਗੁਲਾਬ ਦੇ ਫੁੱਲ ਤੇ ਬਿਠਾ ਲਓ ਕਦੇ ਨਹੀਂ ਬਹਿੰਦੀ ਛਿੜਕਦੇ ਹੋ ਸੈਂਟ ਨਹੀਂ ਬੈਠੂਗੀ ਮੱਖੀ ਪਰਮ ਸੁਗੰਧੀ ਪਰ ਮਾਖੀ ਨਾ ਰਹਿਤ ਰਾਖੀ ਮਹਾਂ ਦੁਰਗੰਧੀ ਤਾਂ ਬੇਗ ਉੱਠ ਜਾਤ ਹੈ ਫੁੱਲ ਪਰ ਬਿਠਾਈ ਹੋਈ ਨੱਠ ਕੇ ਜਾਊਗੀ ਜਿੱਧਰ ਗੰਦਗੀ ਪਈ ਹੋਵੇ ਦੇਖੋ ਕੈਸੇ ਭਾਈ ਸਾਹਿਬ ਨੇ ਪ੍ਰਮਾਣ ਦਿੱਤੇ ਚੌਥਾ ਪ੍ਰਮਾਣ ਦਿੰਦੇ ਹਨ ਗਜ ਅਸ਼ਨਾਨ ਜੈਸੇ ਡਾਰਤ ਹੈ ਛਾਰ ਸਿਰ ਹੱਥੀ ਨੂੰ ਨਲਾ ਲਓ ਆਪੇ ਮਿੱਟੀ ਚੱਕ ਕੇ ਉਹਨੇ ਪਾ ਲੈਣੀ ਹੈ ਪਰ ਹੁਣ ਸਾਬਣ ਤੇਲ ਚੰਗਾ ਹੀ ਨਹੀਂ ਲੱਗਦਾ ਗੰਦਗੀ ਚੰਗੀ ਲੱਗਦੀ ਘੱਟਾ ਚੰਗਾ ਲੱਗਦਾ ਗਜ ਅਸ਼ਨਾਨ ਜੈਸੇ ਡਾਰਤ ਹੈ ਛਾਰ ਸਿਰ ਤੈਸੇ ਸੰਤਨ ਕੇ ਦੋਖੀ ਸਤ ਸੰਗ ਨਾ ਸੁਹਾਤ ਹੈ
छोटा प्रमाण देता भाई साहब जी ने आखिया।

0: ਮਨਮੁਖ ਦੋਖੀ ਨਿੰਦਕਾਂ ਸਤਸੰਗ ਨਾ ਪਾ। ਉਹ ਚਾਹੁੰਦੇ ਸੀ ਕਦੋਂ ਪ੍ਰਹਿਲਾਦ ਮਰੇ ਰਾਮ ਰਾਮ ਕਰੀ ਜਾਂਦਾ, ਰਾਕਸ਼ਾਂ ਨੂੰ ਕਿੱਥੇ ਰਾਮ ਦੀ ਲੋੜ। ਤੇ ਬਿਠਾ ਦਿੱਤਾ ਭੂਆ ਦੀ ਗੋਦ ਵਿਚ 6 ਸਾਲ ਦਾ ਮਾਸੂਮ ਬੱਚਾ, ਚਿਣ ਦਿੱਤੀਆਂ ਲੱਕੜਾਂ ਬਾਹਰ ਲਾ ਦਿੱਤੇ, ਦੁਸ਼ਟ ਚੌਂਕੜੀ ਚ ਸ਼ਰਾਬਾਂ ਵੰਡੀਆਂ ਗਈਆਂ, ਖੇਹਾਂ ਇਕ ਦੂਜੇ ਤੇ ਪਾਉਣ, ਅੱਗ ਲਾ ਦਿੱਤੀ ਗਈ ਜਿਹੜੇ ਪ੍ਰਭੂ ਦੇ ਪਿਆਰੇ ਤੇ, ਤਾਂ ਸਮਾਧੀਆਂ ਲਾ ਕੇ ਅਕਾਲ ਪੁਰਖ ਅੱਗੇ ਬੇਨਤੀਆਂ ਕਰਨ, ਭਗਵਾਨ ਰੱਖ ਆਪਣੇ ਨਾਮ ਦੀ ਲਾਜ। ਇਹ ਮਾਸੂਮ ਬੱਚਾ ਤੇਰੇ ਲੜ ਲੱਗੇ ਐ, ਲੜ ਲੱਗੇ ਦੀ ਪੈਜ ਰੱਖ। ਉਹ ਸ਼ਰਾਬਾਂ ਪੀਤੀਆਂ ਹੋਈਆਂ ਜਿਹੜੇ ਹਰਨਾਕਸ਼ ਦੀ ਜੁੰਡਲੀ ਦੇ ਬੰਦੇ ਸੀ, ਨੱਚਣ ਟੱਪਣ ਭੰਗੜੇ ਪਾਉਣ, ਅੱਗ ਦੀਆਂ ਲਾਟਾਂ ਜਿਉਂ ਜਿਉਂ ਮਚਣ, ਤੇ ਆਲੇ ਦੁਆਲੇ ਕਹਿੰਦੇ ਫਿਰਨ ਹੋਲੀ ਹੈ। ਸਮਝਣਾ ਸ਼ਬਦ ਕਿੱਥੋਂ ਚੱਲੀ ਆ ਹੋਲੀ। ਉਹ ਚਾਮ ਲਿਆ ਭੰਗੜੇ ਪਾਉਣ, ਸ਼ਰਾਬਾਂ ਪੀਤੀਆਂ ਇਕ ਦੂਏ ਤੇ, ਮਿੱਟੀਆਂ ਘੱਟੇ ਗਾਰੇ ਸਿੱਟਣ, ਵੀ ਭਾਵੇਂ ਅੱਗ ਮੱਚਦੀ ਹੈ ਵਿਚ ਹੋਲਕਾਂ ਹੈਗੀ, ਉਹ ਮਰ ਨਹੀਂ ਸਕਦੀ ਭੈਣ ਹੈ ਜਿਹੜੀ ਹਿਰਨਾਕਸ਼ ਦੀ। ਹੋਲੀ ਹੈ, ਹੋਲੀ ਹੈ ਰੌਲਾ ਪਾਉਣ, ਡਰਿਓ ਨਾ ਅੱਗ ਤੋਂ, ਹੈਗੀ ਉਹ ਵਿਚੇ ਹੈ। ਤੇ ਜਦੋਂ ਫੋਲਿਆ ਢੇਰ ਅੱਗ ਦਾ, ਉਹ 6 ਸਾਲ ਦਾ ਬੱਚਾ ਏਦਾਂ ਬੈਠਾ ਅੱਗ ਦੇ ਵੀ ਜਿਵੇਂ ਸਰੋਵਰ ਦੇ ਵਿਚ ਕਮਲ ਖਿੜਿਆ ਹੁੰਦਾ। ਤੇ ਜਿਹੜੀ ਭੂਆ ਮਾਣ ਕਰਦੀ ਸੀ ਮੈਂ ਵਰ ਲਿਆ ਹੋਇਆ, ਉੱਥੇ ਹੱਡੀਆਂ ਵੀ ਨਾ ਕਿਤੇ ਉਹਦੀਆਂ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੇ ਤਸਕਰ ਨਹੀਂ ਲੇਵੇ, ਪਾਹ ਨਸਾ ਕਹਿ ਜਾਲੇ। ਉੱਥੇ ਕਿੱਥੇ ਅੱਗ, ਕਮਲ ਫੁੱਲ ਮੰਗ ਅੱਗ ਦੇ ਢੇਰ ਵਿਚ ਪ੍ਰਹਿਲਾਦ ਬੈਠਾ। ਪਰ ਦੁੱਖ ਦੀ ਗੱਲ ਤਾਂ ਹੁਣ ਹੋਰ ਹੈ, ਸਾਹਮਣੇ ਉਹਨਾਂ ਦੇ ਹੋਲਕਾਂ ਜਲ ਗਈ, ਫੁੱਲ ਵੀ ਨਹੀਂ ਮਿਲੇ ਉਹਦੇ, ਹੱਡੀਆਂ ਵੀ ਨਹੀਂ ਮਿਲੀਆਂ। ਅੱਜ ਵੀ ਕਹੀ ਜਾਂਦੇ ਹੋਲੀ ਹੈ, ਅੱਜ ਕੇ ਆਖੋ ਸਤਨਾਮ। ਉਹ ਜਿੰਨਾ ਚਿਰ ਭੁਲੇਖਾ ਸੀ ਉਨਾ ਚਿਰ ਤਾਂ ਕਹੀ ਜਾਂਦੇ ਵੀ ਹੈਗੀ, ਵਿਚ ਦਿਨ ਤੱਕ ਫੋਲਿਆ ਨਹੀਂ ਸੀ ਢੇਰ ਰੱਖਦਾ। ਉਹ ਜਦ ਤੁਹਾਨੂੰ ਪਤਾ ਲੱਗ ਗਿਆ ਵੀ ਮਰ ਗਈ, ਉਹਦੀ ਤਾਂ ਮਿੱਟੀ ਵੀ ਨਹੀਂ ਲੱਭੀ ਹੈਗੀ, ਇਹ ਸਾਡੇ ਵੀਰ ਹੁਣ ਵੀ ਕਹੀ ਜਾਂਦੇ ਹੈਗੀ, ਥੋੜੀ ਡੰਡ ਪਾਉਂਦੇ ਹੋਲੀ ਹੈ, ਹੋਲੀ ਹੈ, ਨਾਲੇ ਸਾਰੇ ਦੇ ਸਾਹਮਣੇ ਖਤਮ ਹੋ ਗਈ। ਉਹ ਭਲੇ ਮਾਨਸੋ ਹੁਣ ਤਾਂ ਮੰਨ ਜੋ, ਪਰ ਇੱਕ ਬੇਨਤੀ ਹੁਣ ਦੂਜੇ ਪਾਸੇ ਲੈ ਲਓ, ਕਿਤੇ ਉਹਨਾਂ ਦੀ ਗੱਲ ਸੁਣ ਕੇ ਖੁਸ਼ ਨਾ ਹੋਏ, ਤੁਹਾਡੀ ਵੀ ਵਿਚੇ ਹੈ। ਹੁਣ ਆਪਣੀ ਵਾਰੀ ਆ ਗਈ, ਅੱਗੇ ਹੱਸੇ ਸੀ, ਹੁਣ ਤੁਸੀਂ ਥੋੜਾ ਜਿਹਾ ਚੁੱਪ ਕਰਨਾ। ਉਹ ਕਾਹਤੇ, ਉਹਨਾਂ ਦੇ ਬਜ਼ੁਰਗਾਂ ਨੇ ਭਾਵੇਂ ਗਲਤ ਰੀਤ ਚਲਾਤੀ ਪਰ ਛੱਡੀ ਨਹੀਂ, ਆਪਾਂ ਨੇ ਆਪਣੇ ਬਜ਼ੁਰਗਾਂ ਦੀ ਚਲਾਈ ਹੋਈ ਚੰਗੀ ਛੱਡੀ ਹੋਈ ਹੈ। ਅੱਜ ਕੇ ਆਖੋ ਸਤਨਾਮ, ਹੁਣ ਆ ਗਈ ਨਾ ਵਾਰੀ ਆਪਣੀ। ਭਾਵੇਂ ਉਹਨਾਂ ਨੂੰ ਪਤਾ ਹੈ ਵੀ ਝੂਠ ਬੋਲਦੇ ਹਾਂ ਅਸੀਂ, ਪਰ ਬਜ਼ੁਰਗਾਂ ਨੇ ਜਿਹੜਾ ਰਾਹ ਚਲਾਤਾ ਨਾ, ਉਹ ਛੱਡਿਆ ਨਹੀਂ। ਜੋ ਉਹਨਾਂ ਦੇ ਬਜ਼ੁਰਗ ਕਹਿ ਕੇ ਉਹੀ ਉਹਨਾਂ ਦੇ ਬੱਚੇ ਕਹਿੰਦੇ, ਉਹਨੇ ਪੁਸ਼ਤ ਦਰ ਪੁਸ਼ਤ ਕਹਿੰਦੇ ਆਉਂਦੇ। ਪਰ ਆਪਾਂ ਵੇਖ ਲਓ ਕਿੱਥੇ ਪੁੱਜੇ, ਸਾਡੇ ਬਾਪੂਆਂ ਨੇ ਸਾਨੂੰ ਕੀ ਕਿਹਾ ਸੀ ਤੇ ਅਸੀਂ ਕੀ ਕਹਿਣਾ ਸ਼ੁਰੂ ਕੀਤਾ। ਸਾਡੇ ਬਾਪੂ ਨੇ ਤਾਂ ਕਿਹਾ ਤਾ ਵੀ ਜੇ ਹਲ ਪ੍ਰਾਣੀ ਚੱਕੇ ਸਤਨਾਮ ਵਾਹਿਗੁਰੂ ਮੂੰਹ ਤੇ ਕਿਹਾ ਕਰ, ਬਲਦ ਜੋੜਨ ਲੱਗਿਆ ਸਤਨਾਮ ਵਾਹਿਗੁਰੂ ਮੂੰਹ ਤੇ ਕਿਹਾ ਕਰ, ਨੱਕੇ ਛੱਡਦਾ ਸਤਨਾਮ ਵਾਹਿਗੁਰੂ ਮੂੰਹ ਤੇ ਕਿਹਾ ਕਰ, ਪ੍ਰਸ਼ਾਦਾ ਛਕਣ ਲੱਗਿਆ ਵਾਹਿਗੁਰੂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਂ ਲਿਆ ਕਰ। ਕਿੱਥੇ ਹੁਣ ਬਾਬਾ ਨਾਨਕ, ਹੁਣ ਤਾਂ ਧਰਵਿੰਦਰ ਮਾਲਾ ਸਿਨਾ ਤੇ ਬੀਬੇ ਯਾਦ ਆਉਂਦੇ ਆ। ਅੱਜ ਕੇ ਆਖੋ, ਹੁਣ ਕਿੱਥੇ ਅਸੀਂ ਬਾਪੂਆਂ ਦਾ ਕਹਿਣਾ ਮੰਨਿਆ, ਹੁਣ ਤਾਂ ਗਾਉਣ ਵਾਲੇ ਬੀਬੇ। ਆਪਾਂ ਛੱਡ ਗਏ ਆਪਣੇ ਬਾਪੂਆਂ ਦੀ ਰੀਤ, ਉਹਨਾਂ ਤੋਂ ਕੁਰਬਾਨ ਹੈ ਹਿੰਦੂਆਂ ਤੋਂ, ਅਸੀਂ ਨਹੀਂ ਛੱਡੀ ਉਹਨਾਂ ਦੀ ਰੀਤ। ਭਾਵੇਂ ਉਹਨਾਂ ਨੂੰ ਪਤਾ ਵੀ ਹੋਲੀ ਹੈ ਨਹੀਂ, ਪਰ ਜੋ ਬਾਪੂ ਕਹਿਗੇ ਉਹੀ ਕਹਿਣਗੇ, ਨਹੀਂ ਹਟੇ। ਇਤਿਹਾਸ ਤੇ ਮਿਥਿਹਾਸ, ਸਤਿਗੁਰ ਨਾਨਕ ਦੇ ਦਰ ਦਾ ਇੱਕ ਇੱਕ ਅੱਖਰ ਇਤਿਹਾਸ ਹੈ, ਮਿਥਿਹਾਸ ਨਹੀਂ। ਇਹ ਤਾਂ ਪੜ੍ਹ ਲਓ ਸਾਰੀਆਂ ਗੱਲਾਂ, ਕੋਈ ਵੀਰ ਮੈਨੂੰ ਆਲੋਚਨਾ ਕਰਦਾ ਨਾ ਸਮਝੇ, ਅਸੀਂ ਤਾਂ ਬੜੇ ਬਜ਼ੁਰਗਾਂ ਦੇ ਅਵਤਾਰਾਂ, ਗੁਰੂ ਪੀਰਾਂ ਦੇ ਚਰਨਾਂ ਦੀ ਧੂੜ ਹੈ। ਉਹਨਾਂ ਅਵਤਾਰਾਂ ਦਾ ਕੀ ਕਸੂਰ ਸੀ? ਕਸੂਰ ਤਾਂ ਉਹਨਾਂ ਦੀਆਂ ਗੱਲਾਂ ਕਰਨ ਵਾਲੇ ਤੇ ਲਿਖਣ ਵਾਲਿਆਂ ਦਾ, ਜਿਨ੍ਹਾਂ ਨੇ ਉਹਨਾਂ ਦੇ ਜੀਵਨ ਨੂੰ ਕੋਝਾ ਕਰਕੇ ਹੋਰ ਢੰਗਾਂ ਦੇ ਨਾਲ ਵਰਤਿਆ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕਿੰਨੇ ਨਾਂ ਨੇ ਗੁਰਮੁਖ ਪਿਆਰੇ, ਕਲੰਗੀਆਂ ਵਾਲਾ ਹੈ, ਨੀਲੇ ਵਾਲਾ ਹੈ, ਬਾਜਾਂ ਵਾਲਾ ਹੈ, ਆਨੰਦਪੁਰ ਵਾਲਾ ਹੈ, ਸੱਚਖੰਡ ਵਾਸੀ ਹੈ, ਅੰਮ੍ਰਿਤਦਾਤਾ ਹੈ, ਸਰਬੰਸ ਦਾਨੀ ਹੈ, ਮੈਨੂੰ ਇਹਦੇ ਵਿੱਚੋਂ ਕੋਈ ਝੂਠਾ ਨਾਂ ਦੱਸੋ। ਉਹ ਕਲਗੀ ਉਹਨੇ ਸਾਰੇ ਜੱਗ ਦੇ ਸਾਹਮਣੇ ਲਾਈ ਤੇ ਤਾਂ ਕਲਗੀਆਂ ਵਾਲਾ ਕਹਿੰਦੇ ਨੇ, ਆਨੰਦਪੁਰ ਦਾ ਵਾਸੀ ਹੈ ਤੇ ਤਾਂ ਕਹਿੰਦੇ, ਸੱਚਖੰਡ ਦਾ ਵਾਸੀ ਹੈ ਤਾਂ ਕਹਿੰਦੇ, ਨੀਲੇ ਤੇ ਚੜਦਾ ਸੀ ਤੇ ਨੀਲੇ ਵਾਲਾ ਕਹਿੰਦੇ ਨੇ। ਇੱਥੇ ਗੁਰਮੁਖ ਪਿਆਰਿਓ ਜਿਹੜੇ ਭਗਵਾਨਾਂ ਦੇ ਨਾਂ ਰੱਖ ਲਏ ਉਹ ਇੱਥੇ ਬਣ ਕੇ ਤਾਂ ਦਿਖਾਇਆ ਨੀ ਸਾਨੂੰ, ਤੇ ਨੌਵੇਂ ਨੌ ਚੱਲਦੇ ਨੇ ਅਜਖੇ ਆਖੋ, ਨੌ ਦਾ ਹੀ ਸਿੱਕਾ ਚਲੀ ਜਾਂਦਾ ਬਣ ਕੇ, ਕਿਸੇ ਨੇ ਨੀ ਦਿਖਾਇਆ। ਗੱਲ ਤੁਹਾਡੇ ਨਾਲ ਕਰਦਿਆਂ ਵੱਧ ਜਾਂਦੀ ਹੈ। ਪੰਜਾ ਸਾਹਿਬ ਵਿੱਚ ਇਤਿਹਾਸ ਹੈ, ਮਿਥਿਹਾਸ ਨਹੀਂ। ਸਾਡੇ ਸਤਿਗੁਰਾਂ ਨੇ ਜੋ ਕੁਝ ਕਰਤਵ ਕੀਤੇ ਅੱਜ ਤੁਹਾਡੇ ਸਾਹਮਣੇ ਨੇ, ਕੋਈ ਨਾ ਕਿਹਾ ਗੁਰੂ ਦਾ ਇਤਿਹਾਸ ਬੀਤ ਚੁੱਕਿਆ ਹੈ। ਨਹੀਂ ਨਹੀਂ, ਜਦ ਸਾਡਾ ਸਤਿਗੁਰੇ ਕਿਤੇ ਨਹੀਂ ਗਿਆ ਤੇ ਉਹਦਾ ਇਤਿਹਾਸ ਕਿੱਥੇ ਚਲੇ ਗਿਆ? ਬੀਤ ਚੁੱਕਿਆ ਇਤਿਹਾਸ, ਅਸੀਂ ਕੀ ਮੈਂ ਕਹਿ ਦਈਏ? ਸਾਡਾ ਤਾਂ ਸਤਿਗੁਰ ਜਾਗਦਾ ਹੈ, ਦਿਓ ਸਤਚਿਤਾਨੰਦ ਸਾਡੇ ਨਾਲ ਹੈ। ਤੇ ਗੁਰੂ ਦੇ ਪਿਆਰੇ ਉਹ ਪੰਜਾ ਸਾਹਿਬ ਉਹ ਇੱਕ ਐਸਾ ਇਤਿਹਾਸ ਹੈ, ਵਿਦਵਾਨ ਨੇ ਚਾਰ ਲਾਈਨਾਂ ਲਿਖੀਆਂ ਉੱਥੇ, ਪਰ ਸੁਣਿਓ ਧਿਆਨ ਨਾਲ। ਵਲੀ ਪੀਰ ਪੀਰ ਪੀਰ ਨਿਸ ਪੀਰ ਕਰ ਖੈਚ ਲੀ ਨੋ ਪਾਨੀ ਜਾਨੀ ਜੱਗ ਸੋ ਕਹਾਣੀ ਹੈ। ਕਿਸੇ ਵਿਦਵਾਨ ਦੀ ਕਵਿਤਾ, ਅੱਜ ਕੱਲ੍ਹ ਵਾਲੀ ਰਿਕਾਰਡਾਂ ਵਾਲੀ ਕਵਿਤਾ ਨਹੀਂ ਹੈ। ਔਖੀ ਯਾਦ ਹੁੰਦੀ ਸੀ, ਬੜਾ ਕੁਝ ਕਰਨਾ ਪੈਂਦਾ ਸੀ। ਦੇਖਿਓ ਪੀਰ ਗਿਓ ਪਾਨੀ, ਪਾਨੀ ਨਾ ਪਰਤ ਪਾਨੀ, ਪਾਨੀ ਪਰ ਫੇਰ ਪਾਨੀ, ਫੇਰਿਓ ਸਿਰ ਪਾਨੀ ਹੈ। ਖਾਸਾ ਡਰ ਲੱਗਦਾ ਹੁੰਦਾ ਸੀ ਜਦ ਯਾਦ ਕਰਕੇ ਗੁਰੂ ਜੀ ਨੂੰ ਸੁਣਾਈਦਾ ਸੀ, ਅੱਜ ਕੇ ਆਖੋ ਸਤਨਾ ਵੀ ਡਾਂਗ ਬੁੜਕਣੀ ਹੈ ਜੇ ਇਧਰ ਉਧਰ ਕੰਨਾ ਲੱਗ ਗਿਆ, ਐਵੇਂ ਨਹੀਂ ਹੈ। ਦੇਖਿਓ ਪੀਰ ਗਿਓ ਪਾਨੀ, ਪਾਨੀ ਨਾ ਪਰਤ ਪਾਨੀ, ਪਾਨੀ ਪਰ ਫੇਰ ਪਾਨੀ, ਫੇਰਿਓ ਸਿਰ ਪਾਨੀ ਹੈ। ਦੇਖੋ ਕਵਿਤਾ ਦਾ ਆਨੰਦ ਹੈ ਨਾ। ਉਹ ਵਲੀ ਪੀਰ, ਉਹਦਾ ਨਾਂ ਸੀ ਹਸਨ ਅਲੀ, ਹਸਨ ਅਬਦਾਲ, ਪੰਜਾਬ ਸਾਹਿਬ ਦੇ ਸ਼ਹਿਰ ਦਾ ਨਾਂ ਹੈ। ਅਬਦਾਲ ਸੀ ਉਹਦਾ ਭੇਡਾਂ ਚਾਰਨ ਵਾਲਾ ਗੁੱਜਰ ਸੇਵਕ, ਜਿਹਨੂੰ ਤੁਸੀਂ ਵਲੀ ਪੀਰ ਕਹਿੰਦੇ ਹੋ ਨਾ, ਉਹਦਾ ਅਸਲ ਨਾਮ ਸੀ ਹਸਨ ਅਲੀ। ਉਹ ਰਹਿਣ ਵਾਲਾ ਸੀ ਕੰਧਾਰ ਦਾ, ਉਹਦਾ ਚੇਲਾ ਸੀ ਗੁੱਜਰ ਭੇਡਾਂ ਬੱਕਰੀਆਂ ਚਾਰਨ ਵਾਲਾ ਅਬਦਾਲ, ਉਹਦਾ ਨਾਮ ਸੀ ਹਸਨ ਜਮਾ ਅਬਦਾਲ। ਤੇ ਜਿੱਥੇ ਗੁਰੂ ਦਾ ਨਾਮ ਅਮਰ ਰਹੂਗਾ ਉੱਥੇ ਚੇਲਾ ਵੀ ਰਹੂਗਾ, ਅੱਜ ਕੇ ਆਖੋ ਸਤਨਾਮ, ਕਿਉਂਕਿ ਹਰ ਖਾ ਸੇਵਕਾਰ ਹਰ ਹੀ ਜਿਹਾ। ਜਿੱਥੇ ਅੱਜ ਉਸ ਪੀਰ ਦਾ ਨਾਂ, ਉਹਦੇ ਚੇਲੇ ਦਾ ਵੀ ਨਾਮ ਨਾਲ ਹੈ ਸ਼ਹਿਰ ਦੇ, ਹਸਨ ਅਬਦਾਲ ਹੈ ਸ਼ਹਿਰ ਦਾ ਨਾਮ, ਜਿਹਨੂੰ ਆਪਾਂ ਪੰਜਾ ਸਾਹਿਬ ਕਹਿੰਦੇ। ਪੰਜਾ ਸਾਹਿਬ ਗੁਰਦੁਆਰੇ ਦਾ ਨਾਂ ਹੈ, ਸ਼ਹਿਰ ਦਾ ਨਾਮ ਹਸਨ ਅਬਦਾਲ ਹੈ। ਇਹ ਸੀ ਬਲੀ, ਬਲੀ ਕਹਿੰਦੇ ਆਪਾਂ ਤਕੜੇ ਨੂੰ, ਤੇ ਕੰਧਾਰ ਦਾ ਰਹਿਣ ਵਾਲਾ ਸੀ, ਨਾਂ ਹੋ ਗਿਆ ਬਲੀ ਕੰਧਾਰੀ। ਕੰਧਾਰੀ ਤੋਂ ਭਾਵ ਇਹਦਾ ਦੇਸ਼ ਕੰਧਾਰ ਸੀ, ਰਹਿਣ ਵਾਲਾ ਕੰਧਾਰ ਦਾ ਸੀ। ਇਹਦੀ ਕੋਈ ਛੋਟੀ ਧਾਂਕ ਨਹੀਂ ਸੀ ਪੀਰੀ ਦੀ, ਉੱਥੇ ਕੰਬਦੇ ਸੀ ਮੁਸਲਮਾਨ ਇਹ ਤੋਂ, ਰਾਜੇ ਮਹਾਰਾਜੇ ਜਾ ਕੇ ਸਿਜਦਾ ਕਰਦੇ ਸੀ ਇਹਨੂੰ। ਪਰ ਧੰਨ ਗੁਰੂ ਨਾਨਕ ਚਲੇ ਗਏ, ਵਿਦਵਾਨ ਕਹਿੰਦਾ ਬਲੀ ਪੀਰ ਪੀਰ ਪੀਰ ਨਿਸ ਪੀਰ ਕਰ, ਹੋਈ ਹੋਈ ਸੀ ਇਲਾਕੇ ਵਿਚ ਪੀਰੇ ਪੀਰ ਕਰਦੇ ਸੀ ਬਲੀ ਇਹਨੂੰ, ਪਰ ਗੁਰੂ ਨਾਨਕ ਚਲਿਆ ਗਿਆ ਉਹਦੀ ਪੀਰੀ ਖਤਮ ਹੋ ਗਈ। ਅੱਜ ਕੇ ਆਖੋ ਪਤਾ ਨੀ ਕਿੱਥੇ ਚਲੀ ਗਈ ਪੀਰੀ, ਕੀ ਪੀਰੀ ਖਤਮ ਹੋਈ? ਖੈਚ ਲੀਨੋ ਪਾਨੀ ਜਾਨੀ ਜੱਗ ਸੋ ਕਹਾਣੀ ਹੈ। ਕਿਸੇ ਨੇ ਉਈ ਨੀ ਲਿਖਤੀ, ਅੱਜ ਜੱਗ ਦੇਖ ਰਿਹਾ ਵੀ ਪਾਣੀ ਖਿੱਚਿਆ ਸੀ ਬਾਬੇ ਨਾਨਕ ਨੇ, ਕੋਈ ਗੱਲ ਹੋਈ ਹੋਈ ਤਾਂ ਇਹ ਨੀ ਲਿਖੀ ਵੀ ਹੋ ਚੁੱਕੀ, ਉਹ ਤੇ ਹੋ ਰਹੀ ਹੈ। ਇਹ ਗੁਰੂ ਦਾ ਇਤਿਹਾਸ ਹੋ ਨਹੀਂ ਚੁੱਕਿਆ, ਹੋ ਰਿਹਾ, ਦਿਖ ਰਿਹਾ ਪਾਣੀ ਖਿੱਚਿਆ ਹੋਇਆ। ਮੈਂ ਉੱਥੇ ਪੰਜਾਬ ਸਾਹਿਬ ਰਿਹਾ, ਪਾਕਿਸਤਾਨ ਰਹਿਣ ਦਾ ਸਮਾਂ ਮਿਲਿਆ ਤੇ ਅਸੀਂ ਉੱਪਰ ਚਲੇ ਗਏ ਜਿੱਥੋਂ ਉਹਨੇ ਪੱਥਰ ਰੇੜੇ ਸੀ, ਉੱਥੇ ਉਹਦੀ ਕਬਰ ਬਣੀ ਵੀ ਇੱਕ ਪੀਰ ਰਹਿੰਦਾ ਉੱਥੇ ਕਾਜੀ 24 ਘੰਟੇ। ਮੁਸਲਮਾਨ ਉੱਥੇ ਯਾਤਰਾ ਕਰਨ ਜਾਂਦੇ ਨੇ, ਅਸੀਂ ਵੀ ਚਲੇ ਗਏ, ਗਰਮੀ ਦਾ ਮਹੀਨਾ ਸੀ ਤੇ ਆ ਲੱਗੀ, ਬੜੀ ਔਖੀ ਚੜਾਈ ਹੈ, ਬੜਾ ਉੱਚਾ ਪਹਾੜ ਹੈ ਉਹ। ਅਸੀਂ ਉਹਨੂੰ ਕਿਹਾ ਪੀਰ ਜੀ ਥਿਆ ਲੱਗੀ ਹੈ, ਪਾਣੀ ਤਾਂ ਪਿਲਾ ਦਿਓ। ਮੱਥੇ ਤੇ ਪਾਲੀਆਂ ਤਿਊੜੀਆਂ ਉਹਨੇ, ਉਹ ਕਹਿੰਦਾ ਪਾਣੀ ਤਾਂ ਤੁਹਾਡਾ ਗੁਰੂ ਖਿੱਚ ਲੈ ਗਿਆ, ਮੇਰੇ ਪਰ ਕਿੱਥੇ ਪਾਣੀ ਆਈ ਹੈ? ਅੱਜ ਖੇ ਆਖੋ ਸਰ, ਪਾਣੀ ਤਾਂ ਕਹਿੰਦਾ ਤੁਹਾਡੇ ਗੁਰੂ ਨੇ ਖਿੱਚ ਲਿਆ ਸਾਰਾ, ਇੱਥੇ ਕਿੱਥੇ ਪਾਣੀ? ਕਹਿੰਦਾ ਮੈਂ ਤਾਂ ਘੜਾ ਲਿਆਉਣਾ 24 ਘੰਟੇ ਚ ਮਕਾਉਣਾ ਨੂੰ ਪੀ ਪੀ ਕੇ। ਇੱਥੇ ਪਾਣੀ ਕਿੱਥੇ? ਜਾਨੀ ਜਗ ਸੋ ਕਹਾਣੀ ਹੈ। ਜਦ ਦੇਖਿਆ ਨਾ ਪੀਰ ਨੇ ਵੀ ਟੋਭਾ ਹੋ ਗਿਆ ਖਾਲੀ ਸਰੋਵਰ। ਦੇਖੋ ਹੁਣ ਕਵਿਤਾ, ਦੇਖਿਓ ਪੀਰ ਗਿਓ ਪਾਣੀ। ਜਦ ਵਲੀ ਗੰਧਾਰੀ ਨੇ ਵੇਖਿਆ ਵੀ ਪਾਣੀ ਤਾਂ ਗਿਆ। ਇੱਕ ਹੋਰ ਚੀਜ਼, ਪਾਣੀ ਨਾ ਪਰਤ ਪਾਣੀ। ਜਦ ਵਲੀ ਗੰਧਾਰੀ ਨੇ ਵੇਖਿਆ ਵੀ ਪਾਣੀ ਤਾਂ ਗਿਆ। ਇੱਕ ਹੋਰ ਚੀਜ਼, ਪਾਣੀ ਨਾ ਪਰਤ ਪਾਣੀ। ਤੇ ਹੁਣ ਪਾਣੀ ਮੁੜਨਾ ਵੀ ਨਹੀਂ ਹੈ। ਅੱਜ ਖੇ ਆਖੋ ਸਤਨਾਮ ਸੁਣਨੀ ਹੈ ਕਵਿਤਾ। ਦੇਖਿਓ ਪੀਰ ਗਿਓ ਪਾਣੀ, ਪਾਣੀ ਨਾ ਪਰਤ ਪਾਣੀ। ਮੇਰੇ ਵਿੱਚ ਹੁਣ ਸ਼ਕਤੀ ਨਹੀਂ ਉਹਨੂੰ ਮੋੜ ਲਵਾਂ ਤਾਂ ਫਿਰ ਪਾਣੀ ਪੁਰ ਫੇਰ ਪਾਣੀ। ਕੀ ਗੱਲ ਹੋਈ? ਇਹਨੂੰ ਕਹਿੰਦੇ ਆ ਪੰਜਾਬੀ ਵਿੱਚ ਹੱਥ ਮਲਨੇ, ਹੱਥ ਪਰ ਹੱਥ ਫੇਰਨਾ, ਪਾਣੀ ਪਾਨਣਾ ਹੱਥ ਦਾ। ਹੱਥ ਮਲਦਾ ਹੀ ਰਹਿ ਗਿਆ ਤੇ ਫੇਰ ਉਹ ਸਿਰ ਪਾਣੀ ਹੈ। ਉਹ ਗੰਜੇ ਹੱਥ ਪਰ ਵੀ ਸਿਰ ਫੇਰ, ਸਿਰ ਪਰ ਵੀ ਹੱਥ ਫੇਰੇ ਫੇਰ, ਤੇ ਕੱਖ ਨਹੀਂ ਬਣਦਾ ਹੁਣ। ਕਿਉਂ ਨਹੀਂ ਬਣਦਾ ਸੀ? ਕਾਨੀ ਮੈਂ ਕਮਾਨੀ ਨਾਹੀ। ਦੇਖੋ ਕੈਸੀ ਗੱਲ ਭਾਈ ਸਾਹਿਬ ਲਿਖਦੇ ਹੁਣ ਕਵਿਤਾ ਵਿੱਚ। ਹੱਥ ਵਿੱਚ ਤੀਰ ਕਮਾਣ ਨਹੀਂ ਹੈ, ਸਮਝਣਾ ਪਿਆਰ ਨਾਲ। ਪਾਨੀ ਮੈਂ ਕਮਾਨੀ ਨਾਹੇ, ਹੱਥ ਵਿੱਚ ਤੀਰ ਧਨਸ ਨਹੀਂ ਹੈ। ਤੇ ਸਾਧ ਸੰਗਤ ਅੰਦਰ ਸ਼ਕਤੀ ਨਹੀਂ ਹੈ। ਪਾਸ ਮੈਂ ਦੁਰਾਨੀ ਨਾਹੇ, ਕੋਲ ਕੋਈ ਦੂਜਾ ਦੁਸ਼ਮਣ ਨਹੀਂ ਹੈ। ਨਾ ਹੀ ਬੁੱਢ ਵੇਕੋ ਪਾਨੀ ਹੈ। ਇੰਨਾ ਸ਼ਰਮਿੰਦਾ ਹੋ ਗਿਆ ਜਦੋਂ ਪਾਣੀ ਲੈ ਲਿਆ ਬਾਬੇ ਨਾਨਕ ਨੇ, ਤੇ ਮੁੜ ਕੇ ਪਾਣੀ ਖਿੱਚਣ ਦੀ ਸ਼ਕਤੀ ਨਾ ਰਹੀ। ਕਹਿੰਦਾ ਜੇ ਹੱਥ ਵਿੱਚ ਤੀਰ ਕਮਾਣ ਹੁੰਦਾ ਮੈਂ ਮਾਰ ਕੇ ਹੀ ਮਰ ਜਾਂਦਾ। ਉਹ ਵੀ ਹੱਥ ਵਿੱਚ ਨਹੀਂ ਹੈ। ਕੋਈ ਦੁਸ਼ਮਣ ਕੋਲ ਹੁੰਦਾ ਮੈਨੂੰ ਪੱਥਰ ਮਾਰ ਕੇ ਹੀ ਮਾਰ ਦਿੰਦਾ। ਇੰਨਾ ਲੱਜਿਆ ਆਈ, ਇੰਨੀ ਸ਼ਰਮਿੰਦਗੀ ਆਈ। ਤੇ ਕਹਿੰਦਾ ਹੁਣ ਔਖਾ ਕੰਮ ਹੋ ਗਿਆ, ਉਹ ਟੋਭਾ ਵੀ ਨਾ ਰਹਿ, ਨਹੀਂ ਡੁੱਬ ਕੇ ਮਰ ਜਾਂਦਾ। ਅੱਜ ਖੇ ਆਖੋ ਸਤਨਾਮ, ਨਾ ਹੀ ਬੁੱਢ ਵੇ ਕੋ ਪਾਣੀ ਹੈ। ਕਹਿੰਦਾ ਜੀ ਉਹ ਟੋਭੇ ਚ ਪਾਣੀ ਹੁੰਦਾ ਛੱਪੜ ਚ ਮੈਂ ਡੁੱਬੇ ਜਾਂਦਾ, ਇੰਨਾ ਲੱਜਾਵਾਨ ਹੋ ਗਿਆ। ਦੇਖੋ ਕੈਸੀ ਕਰਾਮਾਤ, ਇਹਨੂੰ ਇਤਿਹਾਸ ਕਹਿੰਦੇ ਨੇ, ਇਹ ਮਿਥਿਹਾਸ ਨਹੀਂ। ਫਿਰ ਗਾਹਾਂ ਨੇ ਕੀ ਕੀਤਾ ਨਾ, ਜਦ ਮਰਨ ਨੂੰ ਵੀ ਜਗ੍ਹਾ ਨਾ ਲੱਭੀ, ਫਿਰ ਭਾਈ ਸਾਹਿਬ ਚਾਰ ਤੁਕਾਂ ਲਿਖਦੇ ਨੇ। ਅਤ ਹੀ ਗੁਸ਼ੈਲ ਗਮ ਸ਼ੁੱਧ ਗਿਰ ਗਿਟੀ ਲੈ ਕੇ ਦੀਨੋ ਸੋ ਗਰਾਏ ਜਹਾਂ ਰੱਬ ਸੱਸ ਕੰਜਾ ਹੈ। ਬੜਾ ਗੁੱਸੇ ਵਿੱਚ ਆਇਆ ਤੇ ਪਹਾੜੀ ਨੂੰ ਹੱਥ ਪਾ ਲਿਆ ਇੱਕ ਪੱਥਰ ਨੂੰ, ਰੋੜ ਦਿੱਤਾ ਕਿੱਧਰ ਨੂੰ? ਭਾਈ ਸਾਹਿਬ ਨੇ ਤਿੰਨ ਸ਼ਬਦ ਲਿਖੇ ਨੇ, ਰੱਬ ਸੱਸ ਕੰਜਾ। ਲਾਉਣ ਔਖਾ ਹੀ ਲੱਭੂਗਾ ਇਹਦਾ, ਕਿਸੇ ਗੁਰੂ ਪੀਰ ਦੇ ਚਰਨਾਂ ਵਿੱਚੋਂ ਹੀ ਅਰਥ ਲੱਭੂ। ਕਿੱਥੇ ਨੂੰ ਰੋੜ ਦਿੱਤਾ? ਜਿੱਥੇ ਸੂਰਜ ਵੱਤ ਗੁਰੂ ਨਾਨਕ ਬੈਠੇ ਨੇ ਰਾਵ, ਜਿੱਥੇ ਚੰਦਰਮਾ ਵੱਤ ਸੀਤਲ ਬਾਲਾ ਬੈਠਾ ਹੈ, ਜਿੱਥੇ ਕੰਜਾ ਕਮਲ ਫੁੱਲ ਕਮਲ ਫੁੱਲ ਵਰਗਾ ਕੋਮਲ ਮਰਦਾਨਾ ਬੈਠਾ। ਥੋੜੀ ਜਿਹੀ ਭੁੱਖ ਲੱਗੇ ਤੂੰ ਕਹਿੰਦਾ ਮੈਂ ਚੱਲਿਆ ਘਰ ਨੂੰ, ਅੱਜ ਖੇ ਆਖੋ ਸਤਨਾਮ। ਬੜਾ ਕੋਮਲ ਹਿਰਦਾ ਹੈ ਉਹਦਾ, ਤੁਰਚਾ ਕਪੜੀ ਰਵਾਵ ਆਪਾਂ ਚੱਲੇ। ਦੇਖੋ ਕੈਸਾ ਅਲੰਕਾਰ ਵਿਦਵਾਨ। ਜਹਾਂ ਰਾਵ ਸੂਰਜ ਵੱਤ ਪ੍ਰਕਾਸ਼ ਗੁਰੂ ਨਾਨਕ ਬੈਠੇ ਨੇ, ਸੱਸ ਚੰਦਰਮਾ ਵੱਤ ਸੀਤਲ ਭਾਈ ਵਾਲਾ ਬੈਠਾ ਹੈ, ਤੇ ਗੁਰਮੁਖ ਪਿਆਰੇ ਉਹ ਕਮਲ ਵਰਗਾ ਕੋਮਲ ਹਿਰਦਾ ਜਿਹਦਾ ਹੈ ਉਹ ਭਾਈ ਮਰਦਾਨਾ ਬੈਠਾ, ਉਹਨਾਂ ਉੱਤੇ ਰੋੜ ਦਿੱਤਾ। ਦੀਨੋ ਸੋ ਗਿੜਾਏ ਜਹਾਂ ਰੱਬ ਸੱਸ ਕੰਜਾ ਹੈ। ਤੇ ਗਾਹਾਂ ਫਿਰ ਜਦ ਮਰਦਾਨੇ ਨੇ ਵੇਖਿਆ ਵੀ ਆਉਂਦਾ ਪਹਾੜ ਤਾਂ ਹੁਣ ਖੜਕਾ ਹੋਇਆ, ਵੱਡਾ ਠਾਕਰ ਰੋੜਿਆ, ਉਹਨੇ ਛੋਟੀਆਂ ਠਾਕਰੀਆਂ ਵੀ ਨਾਲ ਲਿਆਉਣੀਆਂ ਸੀ। ਅੱਜ ਖੇ ਵੱਡਾ ਪਹਾੜ ਜਦੋਂ ਉੱਤੋਂ ਰੁੜਦਾ ਫਿਰ ਉਹਨੇ ਰਸਤੇ ਦਾ ਭਾਈਚਾਰਾ ਵੀ ਨਾਲ ਲੈ ਲੈਣਾ ਨਾ, ਦਰਖਤ ਤੋੜਦਾ ਹੀ ਆਉ। ਜਦ ਵੇਖਿਆ ਕਿ ਆ ਰਿਹਾ ਦੁਹਾਈ ਪਾਈ ਭਾਈ ਮਰਦਾਨੇ ਨੇ, ਆਪਤ ਆਨੰਦ ਕੰਧ ਚੰਦ ਜੱਗ ਬੰਦ ਦੇਖਿਓ। ਉਹ ਜਿਹੜੇ ਦੋਵੇਂ ਬੈਠੇ ਸੀ ਨਾ, ਭਾਈ ਬਾਲਾ ਤੇ ਚੰਦਰਮਾ ਵੱਤ ਭਾਈ ਬਾਲਾ, ਕਮਲ ਵੱਤ ਭਾਈ ਮਰਦਾਨਾ, ਦੋਹਾਂ ਨੇ ਵੇਖਿਆ ਹੁਣ ਕਬਰ ਇੱਥੇ ਹੋਊਗੀ। ਅੱਜ ਖੇ ਆਖੋ ਸਤਨਾਮ।
1: ਇਹ ਪੀਰ ਨਾਲ ਪੁਆੜਾ ਬਾਪੂ ਨੇ ਪਾ ਲਿਆ, ਬਾਬੇ ਨਾਨਕ ਨੇ ਹੁਣ ਸੁੱਕਾ ਜਾਣ ਨਹੀਂ ਦਿੰਦਾ ਸਾਨੂੰ। ਪਹੁੰਚ ਲੱਗੇ ਦੁਹਾਈ, ਜਦੋਂ ਪਹਾੜ ਉਤੋਂ ਆਉਣ ਲੱਗੇ ਸਤਿਗੁਰੂ ਨਾਲ ਦੀ ਦੁਹਾਈ ਨੂੰ ਵੇਖ ਕੇ, ਦੀਨੋ ਸੋ ਲਗਾਏ ਕਰ ਕੰਜਾ ਪਾਪ ਗੰਜਾ ਹੈ। ਉਹ ਗੁਰੂ ਮਹਾਰਾਜ ਦਾ ਪਾਵਨ ਪਵਿੱਤਰ ਹੱਥ ਜਿਹੜਾ ਪਾਪਾਂ ਦੇ ਗੰਜ ਪਹਾੜਾਂ ਨੂੰ ਨਾਸ਼ ਕਰਨ ਵਿੱਚ, ਗੰਜ ਕਹਿੰਦੇ ਆਪਾਂ ਕੱਠ ਢੇਰ ਨੂੰ, ਸਮੂਹ ਪਾਪਾਂ ਦੇ ਪਹਾੜਾਂ ਨੂੰ ਤੋੜਨ ਵਿੱਚ ਸਮਰੱਥ ਗੁਰੂ ਦਾ ਹੱਥ ਉਹ ਲਾਤਾ ਮਹਾਰਾਜ ਨੇ। ਲਓ ਗੁਰਮੁਖੋ ਹੁਣ ਦੋ ਤੁਕਾਂ ਪਿਛਲੀਆਂ ਵੀ ਸੁਣ ਲਓ। ਕਈ ਵਾਰ ਤੁਰਕਨ ਤਛਾਇਓ ਹੈ, ਇੱਕ ਵਾਰ ਨਹੀਂ, ਉਸ ਪੱਥਰ ਨੂੰ ਮੁਗਲਾਂ ਨੇ, ਪਠਾਣਾ ਨੇ, ਮੁਸਲਮਾਨਾਂ ਨੇ ਥੋੜੇ ਛੇਣੀਆਂ ਲੈ ਕੇ ਤੋੜ ਕੇ ਤਛਿਆ ਵੀ ਪੰਜੇ ਦਾ ਨਿਸ਼ਾਨ ਮੁਕਾ ਦਈਏ। ਇੱਕ ਵਾਰ ਨਹੀਂ, ਇਤਿਹਾਸ ਪੜ੍ਹ ਲਓ। ਉਹਨੂੰ ਤੋੜਿਆ ਵੀ ਇਹਦੇ ਵਿੱਚੋਂ ਪੰਜੇ ਦਾ ਨਿਸ਼ਾਨ ਕੱਢ ਦਈਏ। ਇਹ ਸਾਡੇ ਪੀਰ ਦੀ ਤੁਹੀਨ ਹੈ, ਸਾਡੇ ਇਸਲਾਮ ਦੀ ਤੁਹੀਨ ਹੈ, ਸਾਡੇ ਖੁਦਾ ਦੀ ਤੁਹੀਨ ਹੈ। ਇਹਨੂੰ ਮੁਕਾ ਦਈਏ ਨਿਸ਼ਾਨੀ ਨੂੰ। ਬਹੁਤ ਵਾਰ ਕੋਸ਼ਿਸ਼ ਕੀਤੀ ਹੈ ਉਹਨੂੰ ਪੰਜੇ ਨੂੰ ਖਤਮ ਕਰਨ ਦੀ। ਭਾਈ ਸਾਹਿਬ ਕਹਿੰਦੇ ਨਿਕਲਿਓ ਨਵੀਨ ਬੀਚ ਪੰਜੇ ਮੇ ਸੇ ਪੰਜਾ ਹੈ। ਜਿਉਂ ਜਿਉਂ ਉਹਨੂੰ ਤਛਾਇਆ ਤੋੜਿਆ ਤੇ ਨਵੇਂ ਤੋਂ ਨਵਾਂ ਪੰਜਾ ਵਿੱਚੋਂ ਨਿਕਲਿਆ। ਇਹ ਕੋਈ ਸੁਣੀ ਗੱਲ ਨਹੀਂ, ਇਹ ਲਿਖੀ ਗੱਲ ਨਹੀਂ, ਇਹ ਹਜ਼ਾਰਾਂ ਦੇ ਅੱਖੀਂ ਦੇਖੀ ਹੋਈ ਗੱਲ ਹੈ। ਉਹਨੂੰ ਕਹਿੰਦੇ ਇਤਿਹਾਸ। ਇਹੀ ਤਾਂ ਫਰਕ ਹੈ।

ਜਿਸ ਤਰ੍ਹਾਂ ਬਾਤਾਂ ਚੋਂ ਬਾਤਾਂ ਨਿਕਲਦੀਆਂ ਨੇ। ਤੇ ਦੂਜਾ ਪ੍ਰਮਾਣ ਭਾਈ ਸਾਹਿਬ ਕਹਿੰਦੇ ਕੇਲੇ ਨੂੰ ਛਿੱਲਣ ਲੱਗ ਜਾਓ ਉਹਦੇ ਵਿੱਚੋਂ ਨਿਕਲਣਾ ਕੀ ਹੈ, ਹੋਰ ਪੱਤੇ ਹੀ ਨਿਕਲਣਗੇ, ਜੋ ਕੁਛ ਉਹਦੇ ਉੱਪਰ ਹੈ ਉਹੀ ਵਿੱਚੋਂ ਨਿਕਲਣੇ। ਇਸੇ ਤਰ੍ਹਾਂ ਪੰਜਾ ਜੋਗ ਉੱਪਰ ਸੀ ਉਹਦੇ ਵਿੱਚ ਵੀ ਉਹੀ ਨਿਕਲਿਆ। ਬਾਤ ਮਦ ਬਾਤ ਜੈਸੇ ਕੇਲੇ ਮਦ ਪਾਤ ਜੈਸੇ, ਤੀਸਰਾ ਪ੍ਰਮਾਣ ਦ੍ਰੋਪਦੀ ਕੋ ਪਾਟ ਤੈਸੇ ਨਾਨਕ ਕੋ ਪੰਜਾ ਹੈ। ਦ੍ਰੋਪਦੀ ਦੀਆਂ ਸਾੜੀਆਂ ਤਾਰਨ ਲੱਗ ਗਏ ਪਰ ਸਾੜੀਆਂ ਹੀ ਨਿਕਲੀਆਂ, ਦ੍ਰੋਪਦੀ ਨਹੀਂ ਨਿਕਲੀ। ਅੱਜ ਕੇ ਆਖੋ ਸਾਧਨਾ, ਉਥੇ ਸਾੜੀਆਂ ਹੀ ਸਾੜੀਆਂ ਸੀ, ਪੰਜੇ ਨੂੰ ਤੱਛਣ ਲੱਗੇ ਪਰ ਪੰਜੇ ਹੀ ਨਿਕਲਿਆ, ਵਿਚੋਂ ਹੋਰ ਕੁਝ ਨਹੀਂ ਨਿਕਲਿਆ। ਤਾਂ ਹੀ ਤਾਂ ਗੁਰੂ ਗ੍ਰੰਥ ਸਾਹਿਬ ਵਿਚ ਲਿਖ ਦਿੱਤੀ ਬਾਣੀ

ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ। ਇਤਿਹਾਸ ਹੈ ਗੁਰੂ ਦਾ, ਇਤਿਹਾਸ ਹੈ ਗੁਰਸਿੱਖੀ ਦਾ। ਬੇਸ਼ੱਕ ਉਹਨਾਂ ਨੂੰ ਇਤਿਹਾਸ ਮੰਨੀ ਜਾਈਏ, ਕਹੀ ਜਾਈਏ, ਮਿਥਿਹਾਸ ਅਸੀਂ ਮੰਨਦੇ ਹਾਂ। ਸੀਤਾ ਜੀ ਨੂੰ ਰਾਵਣ ਲੈ ਗਿਆ, ਪਾਵਨ ਪਵਿੱਤਰ ਆਤਮਾ ਸੀ ਮਾਤਾ ਸੀਤਾ ਜੀ ਦੀ, ਰਾਕਸ਼ਸ ਬੁੱਧੀ ਸੀ ਰਾਵਣ ਦੀ, ਹਰਨ ਦੇ ਮਗਰ ਗਏ ਰਾਮ ਲਕਸ਼ਮਣ। ਅਸੀਂ ਮੰਨਦੇ ਹਾਂ, ਇੱਕ ਗੱਲ ਨਹੀਂ ਮੰਨੇਗੇ ਵੀ ਹਰਨ ਸਿਉਨੇ ਦਾ ਤਾਜ ਕੇ ਆਖੋ ਸਤਨਾਮ, ਇਹ ਗੱਲ ਮੰਨਣ ਜੋਗੀ ਨਹੀਂ। ਸਿਉਨੇ ਦਾ ਹਰ ਘਰ ਵਿੱਚ ਬਣਾ ਕੇ ਰੱਖਿਆ ਜਾ ਸਕਦਾ ਕਿਸੇ ਟੇਬਲ ਦੇ ਉੱਤੇ? ਸਿਉਨੇ ਦਾ ਹਰਨ ਕਿਤੇ ਜੰਗਲਾਂ ਵਿੱਚ ਚਰਦਾ ਫਿਰਦਾ ਨਹੀਂ ਵੇਖਿਆ ਕਰ। ਉਹ ਦੁਨੀਆ ਵਿੱਚ ਸੋਨੇ ਦਾ ਹਰਨ ਕਿਤੇ ਨੱਠਿਆ ਜਾਂਦਾ ਵੇਖਿਆ ਕਿਸੇ ਨੇ? ਨਾ ਕੋਈ ਵੇਖੂਗਾ। ਹਾਂ, ਬਣਾ ਕੇ ਜੇ ਤੇਰੇ ਵਿੱਚ ਪਹੁੰਚ ਹੈ, ਜ਼ਿਆਦਾ ਅਮੀਰ ਹੈ ਤਾਂ ਡੈਕੋਰੇਸ਼ਨ ਵਾਸਤੇ ਜਿੱਥੇ ਤੂੰ ਪਲਾਸਟਿਕ ਦੇ ਹਾਥੀ ਰੱਖ ਲੈਂਦੇ, ਸੰਗ ਮਰਮਰ ਦੇ ਰੱਖ ਲੈਂਦੇ, ਤਾਂਬੇ ਦੇ ਰੱਖ ਲੈਂਦੇ, ਕੋਈ ਅਮੀਰ ਹੋਵੇ ਤਾਂ ਸਿਉਨੇ ਦਾ ਵੀ ਮਿਰਗ ਬਣਾ ਕੇ ਰੱਖ ਸਕਦਾ ਹੈ। ਪਰ ਇੰਨਾ ਭੁਲੇਖਾ ਭਗਵਾਨ ਰਾਮ ਨਹੀਂ ਸੀ ਖਾ ਸਕਦੇ ਕਿ ਤ੍ਰੇਤੇ ਯੁਗ ਦੇ 14 ਕਲਾ ਮਰਜਾਦਾ ਪੁਰਸ਼ੋਤਮ ਅਵਤਾਰ ਨੂੰ ਇਹ ਵੀ ਨਾ ਪਤਾ ਹੋਵੇ ਵੀ ਕਿ ਸਿਉਨੇ ਦਾ ਹਰਨ ਤਾਂ ਹੁੰਦਾ ਹੀ ਨਹੀਂ। ਕਿਸੇ ਦੇ ਕਹੇ ਤੇ ਉਹ ਮਗਰ ਲੜ ਜਾਣ ਵੀ ਸਿਉਨੇ ਦਾ ਅਗਰ ਜਾਂਦਾ ਤਾਂ ਫੜ ਕੇ ਲਿਆ ਇਹਨੂੰ। ਇੰਨਾ ਭੁਲੇਖਾ ਭਗਵਾਨ ਨਹੀਂ ਸੀ ਖਾ ਸਕਦੇ। ਦੂਜੀ ਗੱਲ, ਕਹਿੰਦੇ ਦਸ਼ਰਥ ਨੇ ਮਿਰਗ ਜਾਣ ਕੇ ਤੀਰ ਮਾਰਿਆ ਸਰਵਣ ਦੇ, ਭੁਲੇਖਾ ਖਾ ਗਿਆ ਦਸ਼ਰਥ। ਇੱਥੇ ਵੀ ਗੱਲ ਲੁਕੋਈ ਗਈ, ਦਸ਼ਰਥ ਨੇ ਤਾਂ ਜੱਗ ਕੀਤਾ ਸੀ, ਰਿਸ਼ੀ ਇਕੱਠੇ ਕੀਤੇ, ਵਸ਼ਿਸ਼ਠ ਜੀ ਆਏ, ਉਹਦੇ ਤਾਂ ਵਿਆਹ ਹੋ ਚੁੱਕੇ ਸੀ, ਪੁੱਤਰੇ ਨਹੀਂ ਸੀ ਹੁੰਦਾ ਉਹਦੇ, ਦਸ਼ਰਥ ਦੇ ਔਲਾਦ ਨਹੀਂ ਸੀ ਹੁੰਦੀ, ਬਹੁਤ ਵੱਡੀ ਉਮਰ ਹੋ ਗਈ ਸੀ, ਕਿਤੇ ਦੂਰ ਥੋੜਾ ਵਿਆਹ ਹੋਇਆ ਸੀ ਤੁਹਾਤੋਂ ਦਸ਼ਰਥ। ਆ ਜਿੱਥੇ ਦਾ ਭੀਖਣ ਸ਼ਾਹ ਹੋਇਆ ਜੀ

0: ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਾ ਕੇ ਕੁੱਜੀਆਂ ਰੱਖ ਕੇ ਪਰਖ ਕੀਤੀ ਪੜਨੇ ਸਾਹਿਬ ਘੁੜਾਮ ਪਿੰਡ ਰਾਜਾ ਦਸ਼ਰਥ ਘੁੜਾਮ ਵਿਆਇਆ ਹੋਇਆ ਸੀ ਰਾਮ ਚੰਦਰ ਜੀ ਦੇ ਨਾਨਕੇ ਘੁੜਾਮ ਪਿੰਡ ਨੇ ਭਗਵਾਨ ਰਾਮ ਚੰਦਰ ਜੀ ਦੀ ਮਾਤਾ ਘੁੜਾਮ ਦੀ ਸੀ
1: ਔਲਾਦ ਨਹੀਂ ਸੀ ਪੈਦਾ ਹੋਈ ਜੱਗ ਕੀਤਾ ਇਤਿਹਾਸ ਵਿਚ ਲਿਖਿਆ ਕਿ ਅਗਨ ਦੇਵਤਾ ਪ੍ਰਗਟ ਹੋ ਗਈ ਦੁੱਧ ਦਿੱਤਾ ਉਹਨੇ ਤੇ ਦਸ਼ਰਥ ਨੂੰ ਰਿਸ਼ੀ ਵਸ਼ਿਸ਼ਠ ਜੀ ਕਹਿਣ ਲੱਗੇ ਰਾਣੀਆਂ ਨੂੰ ਦੁੱਧ ਪਿਆ ਪਰ ਸ਼ਰਤ ਇਕ ਹੈ ਮੱਸਿਆ ਦੀ ਹੋਵੇ ਰਾਤ ਦਿਨ ਚੜਨ ਤੋਂ ਪਹਿਲਾਂ ਸਰੋਵਰ ਦਾ ਹੋਵੇ ਕੰਢਾ ਦਿਨ ਚੜਨ ਤੋਂ ਪਹਿਲਾਂ ਪਹਿਲਾਂ ਕਿਸੇ ਬੰਦੇ ਦੀ ਬਲੀ ਦਵੇਗਾ ਤੇ ਤੇਰੇ ਘਰ ਪੁੱਤਰ ਪੈਦਾ ਹੋਵੇਗਾ ਪੜੋ ਜਿਹੜਾ ਇਤਿਹਾਸ ਨੂੰ ਕਹਾ ਤੇ ਗਾਂ ਪਤਾ ਲੱਗਦਾ ਵੀ ਗੱਲ ਕੀ ਹੈ ਉਹ ਤਾਂ ਤਾੜ ਵਿਚ ਬੈਠਾ ਸੀ ਕਿ ਦਿਨ ਨਾ ਚੜ ਜਾਵੇ ਬੰਦੇ ਦੀ ਬਲੀ ਦੇਣੀ ਹੈ ਨਹੀਂ ਘਰ ਪੁੱਤ ਨਹੀਂ ਪੈਦਾ ਹੋਣਾ ਪੁਰਾਣਾ ਨੇ ਵਸ਼ਿਸ਼ਠ ਜੀ ਨੇ ਬਚਨ ਕੀਤੇ ਨੇ ਤੇ ਉਥੇ ਫਿਰ ਗੜਬੜ ਕੀ ਕੀਤੀ ਮਿਥਾਸ ਕੀ ਬਣਾਤਾ ਕਹਿੰਦੇ ਜੀ ਮਿਰਗ ਦਾ ਭੁਲੇਖਾ ਪੈ ਗਿਆ ਸਰਵਣ ਗੜਬਾ ਭਰਦਾ ਸੀ ਪਾਣੀ ਦਾ ਇਹ ਤਾਂ ਜਟਕੀ ਗੱਲ ਹੈ ਸਿੱਧੀ ਕੋਈ ਵਿਆਹ ਕਰਨਾ ਪੜੋ ਜਦੋਂ ਅਸੀਂ ਗੜਬਾ ਜਾਂ ਘੜਾ ਪਾਣੀ ਚੋਂ ਭਰਨਾ ਹੋਵੇ ਨਾ ਉਹ ਤੋਂ ਗੜ ਗੜ ਦੀ ਆਵਾਜ਼ ਆਊਗੀ ਕਿਉਂਕਿ ਅੰਦਰਲੀ ਹਵਾ ਨਿਕਲਣੀ ਹੈ ਜਿੱਥੇ ਪਾਣੀ ਜਾਣਾ ਘੜਾ ਭਰਦੇ ਆਪਾਂ ਕਿਤੇ ਭੁੱਲੇ ਵੇ ਘੜੇ ਭਰਦੇ ਰਹੇ ਆਪਾਂ ਖੂਹਾਂ ਚ ਲਜਬਨ ਬਣ ਕੇ ਗੜਗੜ ਦੀ ਆਵਾਜ਼ ਆਉਂਦੀ ਉਹਦੇ ਵਿੱਚੋਂ ਤੇ ਭੁਲੇਖਾ ਪੈ ਗਿਆ ਮਿਰਗ ਦਾ ਮਿਰਗ ਦੇ ਪਾਣੀ ਪੀਂਦੀ ਤੇ ਤਾਂ ਆਵਾਜ਼ ਹੀ ਨਹੀਂ ਆਉਂਦੀ ਅੱਜ ਕੇ ਆਖੋ ਸਾਧਨਾ ਉਹ ਮਿਰਗ ਨੇ ਤਾਂ ਬੱਕਰੀ ਵਾਂਗ ਪਾਣੀ ਪੀਣਾ ਸਿੱਪ ਕਰਕੇ ਚੂਸ ਕੇ ਕਿੱਥੇ ਘੜਾ ਭਰਨ ਦੀ ਆਵਾਜ਼ ਕਿੱਥੇ ਮਿਰਗ ਦੀ ਕੋਈ ਸੱਚੀ ਗੱਲ ਤਾਂ ਮਿਲਾ ਲੈਂਦੇ ਨਾ ਤਾਂ ਆਪਾਂ ਮੰਨ ਵੀ ਜਾਂਦੇ ਵੀ ਹਾਂ ਭੁਲੇਖਾ ਪੈ ਗਿਆ ਮਿਰਗ ਦਾ ਪਾਣੀ ਪੀਣਾ ਤੇ ਗੜਬਾ ਭਰਨਾ ਤਾਂ ਕਦੇ ਮਿਲੇ ਨਹੀਂ ਸਕਦਾ ਦੋ ਜਾਨ ਵਿਚ ਪਰ ਉਸ ਗੱਲ ਨੂੰ ਲੁਕਾਉਣਾ ਸੀ ਇਹ ਕੋਈ ਬਲੇਮ ਨਾ ਕਰੇ ਕਿ ਦਸ਼ਰਥ ਨੇ ਜਾਣ ਬੁੱਝ ਕੇ ਸਰਵਣ ਨੂੰ ਮਾਰਿਆ ਘੜੇ ਦੀ ਆਵਾਜ਼ ਤੇ ਬੰਦੇ ਦੀ ਆਵਾਜ਼ ਤੇ ਮਿਰਗ ਦੀ ਆਵਾਜ਼ ਕਿਤੇ ਇੱਕ ਹੋ ਗਈ ਗੁਰੂ ਦੇ ਪਿਆਰੇ ਗੱਲ ਵਿੱਚੋਂ ਇਹ ਸੀ ਕਿ ਰਿਸ਼ੀਆਂ ਨੇ ਦੱਸਿਆ ਸੀ ਜਦ ਤੱਕ ਬੰਦੇ ਦੀ ਬਲੀ ਨਹੀਂ ਦੇਵੇਂਗਾ ਤੇਰੇ ਘਰ ਪੁੱਤਰ ਨਹੀਂ ਪੈਦਾ ਉਹ ਤੇ ਬਲੀ ਦੇਣ ਨੂੰ ਬੈਠਾ ਸੀ ਤੀਰ ਮਾਰਨ ਪਰ ਸਾਡੇ ਸਤਿਗੁਰਾਂ ਦੇ ਇਤਿਹਾਸ ਵਿੱਚ ਇਹ ਨਹੀਂ ਲੱਭੂਗਾ ਕਦੇ ਜੋ ਕੁਛ ਹੋਇਆ ਹੋ ਰਿਹਾ ਉਹੀ ਹੈ ਗੁਰੂ ਦੇ ਪਿਆਰੇ ਗੱਲ ਚੱਲੀ ਸੀ ਪੰਜਾ ਸਾਹਿਬ ਨਨਕਾਣਾ ਸਾਹਿਬ ਅੱਜ ਅਰਦਾਸ ਹੋ ਰਹੀ ਹੈ ਅਰਦਾਸ ਕਰਨੀ ਹੈ ਸਾਥੋਂ ਉਥੋਂ ਵੱਡੀ ਧਰਤੀ ਹੋਰ ਦੁਨੀਆਂ ਵਿਚ ਹੈ ਕੌਣ ਪਰ ਇਤਿਹਾਸ ਵਿਚ ਜਿਹੜੇ ਇਹ ਸ਼ਬਦ ਨੇ ਵੀ ਜਿਹੜਾ ਸਾਨੂੰ ਵਿਛੋੜਿਆ ਗਿਆ ਜਿਹੜੇ ਪਿਆਰ ਨਾਲ ਸਮਝਣੇ ਜਿਹੜੇ ਸਿਆਣੇ ਸੱਜਣ ਨੇ ਉਹ ਸਮਝਣਗੇ ਮੇਰੀ ਬੇਨਤੀ ਅਰਦਾਸ ਗੁਰੂ ਨੂੰ ਕਰਦੇ ਸੱਚੇ ਪਾਤਸ਼ਾਹ ਜਿਨ੍ਹਾਂ ਅਸਥਾਨਾਂ ਤੋਂ ਸਾਨੂੰ ਵਿਛੋੜਿਆ ਗਿਆ ਬਸ ਇੱਕੋ ਗੱਲ ਸਮਝ ਲਓ ਆਪ ਨਹੀਂ ਦੋਸ਼ੀ ਬਣਦਾ ਪਰਮਾਤਮਾ ਨੂੰ ਦੋਸ਼ ਦੇ ਰਿਹਾ ਵੀ ਤਾਂ ਵਿਛੋੜੇ ਅੱਜ ਖੇ ਆਖੋ ਸਤਨਾਮ ਉਹ ਆਪਾਂ ਆਪਣੇ ਕਰਮਾਂ ਕਰਕੇ ਵਿਛੜੇ ਪੰਜੇ ਸਾਹਿਬ ਤੋਂ ਨਨਕਾਣਾ ਸਾਹਿਬ ਤੋਂ ਅਸੀਂ ਆਪਣੇ ਮੰਦੇ ਕਰਮਾਂ ਕਰਕੇ ਵਿਛੜੇ ਤੇ ਤੂੰ ਦੋਸ਼ ਉਹਨਾਂ ਨੂੰ ਦੇਣੇ ਇਹ ਕਹੋ ਜੀ ਤੋਂ ਮੈਂ ਵਿਛੜਿਆ ਫਿਰਦੇ ਜੀ ਤੋਂ ਅਸੀਂ ਵਿਛੜੇ ਹੋਏ ਹਾਂ ਤੇ ਤੂੰ ਕਹਿੰਦੇ ਵਿਛੋੜਿਆ ਗਏ ਤੇ ਇੱਕ ਬੇਨਤੀ ਹੋਰ ਹੈ ਜੇ ਕਿਸੇ ਸਰਕਾਰ ਤੇ ਬਲੇਮ ਲਾਈ ਹੈ ਨਾ ਸਰਕਾਰ ਨੇ ਵਿਛੋੜ ਤੇ ਤਾਂ ਗੁਰੂ ਨਾਨਕ ਸੱਚੀ ਸਰਕਾਰ ਨਾਲੋਂ ਤਾਂ ਵੱਡੀ ਸਰਕਾਰ ਕੋਈ ਹੈ ਨਹੀਂ ਅੱਜ ਖੇ ਆਖੋ ਸਤਨਾਮ ਜੇ ਉਹ ਚਾਹਵੇ ਸਾਨੂੰ ਪੰਜੇ ਤੇ ਨਨਕਾਣੇ ਦੇ ਦਰਸ਼ਨ ਅੱਜ ਹੋ ਜਾਣ ਕਿ ਇਹ ਸ਼ਕਤੀਆਂ ਸਾਡੇ ਸਤਿਗੁਰ ਤੋਂ ਵੱਡੀਆਂ ਹੋ ਗਈਆਂ ਸਾਨੂੰ ਵਿਛੋੜਨ ਵਾਲੀਆਂ ਉਹ ਵਿਛੋੜੇ ਦਾ ਤਾਂ ਕਾਰਨ ਇੱਕ ਹੈ ਕਿਰਤ ਕਰਮ ਕੇ ਵਿਛੜੇ ਅਸੀਂ ਆਪਣੀ ਕਿਰਤ ਕਰਮਾਂ ਕਰਕੇ ਵਿਛੜੇ ਹਾਂ ਤੇ ਬਲੇਮ ਦਿੰਦੇ ਭਗਵਾਨ ਨੂੰ ਤੈਂ ਵਿਛੋੜਤਾ ਸਾਨੂੰ ਮਿਲਾ ਫਿਰ ਬੇਨਤੀ ਸੁਣ ਲਿਓ ਵੀ ਜੇ ਉਹਨੇ ਵਿਛੋੜੇ ਨਾ ਤੇ ਉਹਦੀ ਮਰਜ਼ੀ ਰਹਿਣ ਦੋ ਫਿਰ ਕਾਹਨੂੰ ਮਿਲਣਾ ਅੱਜ ਖੇ ਆਖੋ ਸਤਨਾਮ ਫਿਰ ਵਿਛੜੇ ਰਹੋ ਉਹਦੀ ਮਰਜ਼ੀ ਤੋਂ ਉਲਟ ਕਿਉਂ ਅਰਦਾਸ ਕਰਦੇ ਹੋ ਵਿਛੜੇ ਸੀ ਆਪਾਂ ਨਨਕਾਣੇ ਸਾਹਿਬ ਜੋਗੇ ਰਹੇ ਨਾ ਆਪਾਂ ਪੰਜਾ ਸਾਹਿਬ ਦੇ ਦਰਸ਼ਨਾਂ ਜੋਗੇ ਪਵਿੱਤਰ ਰਹੇ ਨਾ ਜਿੰਨੀਆਂ ਪਵਿੱਤਰ ਉਹ ਧਰਤੀਆਂ ਸੀ ਤਾਂ ਵਿਛੜੇ ਆਪਾਂ ਹੁਣ ਵੇਖ ਲਓ ਜਿਹੜੇ ਜਾਂਦੇ ਹਾਂ ਉੱਥੇ ਦਰਸ਼ਨ ਕਰਨ ਇੱਕ ਸਾਲ ਮੈਨੂੰ ਵੀ ਜਥੇਦਾਰੀ ਜੀ ਦਾ ਟੱਲ ਪਾਤਾ ਗਲ ਵਿਚ ਕਹਿੰਦੇ ਤੁਸੀਂ ਜਾਓ ਜਥਾ ਲੈ ਕੇ ਉਥੇ ਜਦ ਗਏ ਪੰਜਾ ਸਾਹਿਬ ਅਟਾਰੀ ਦੇ ਬਾਰਡਰ ਤੇ ਜਿਹਦਾ ਉਹ ਟੈਚੀ ਫੋਲਣ ਵਿਚੋਂ ਬਿਸਕੀ ਦੀਆਂ ਬੋਤਲਾਂ, ਕਿਉਂਕਿ ਜਿਹੜੀ ਇੱਥੇ 40 ਦੀ ਵਿਕਦੀ ਸੀ ਉਥੇ 1200 ਦੀ ਵਿਕਦੀ ਆ। ਉਹ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਚੱਲਿਆ ਤੇ ਬਿਸਕੀ ਭਰੀ ਵੀ ਵੇਚਣ ਵਾਸਤੇ, 20 ਗੁਣੀ ਕਰਨ ਵਾਸਤੇ। ਇਹਨਾਂ ਕਰਤੂਤਾਂ ਨੇ ਸਾਤੋਂ ਨਨਕਾਣਾ ਵਿਛੋੜਿਆ, ਅੱਜ ਖੇ ਆਖੋ ਸਤਨਾਮ। ਇਹਨਾਂ ਸਾਡੇ ਕਰਮਾਂ ਨੇ ਮਾੜਿਆਂ ਨੇ ਗੁਰੂ ਤੋਂ ਵਿਛੋੜਿਆ। ਗੁਰੂ ਨਹੀਂ ਵਿਛੋੜਦਾ ਕਿਸੇ ਨੂੰ। ਕੋਈ ਬਾਪ ਚਾਹੁੰਦਾ ਮੇਰਾ ਪੁੱਤ ਜੁਦਾ ਹੋਵੇ ਮੇਰੇ ਤੋਂ, ਮੈਨੂੰ ਦਿਖੇ ਨਾ, ਪਰ ਜਿਹੜਾ ਬਾਪ ਪੁੱਤ ਤੋਂ ਦੁਖੀ ਹੋ ਜਾਵੇ ਉਹਨੂੰ ਕਹਿਣਾ ਪੈਂਦਾ ਇਹਦੇ ਨਾਲ ਤੂੰ ਨਾ ਹੁੰਦਾ ਮੇਰੇ, ਕਹਿਣਾ ਪੈਂਦਾ ਨਾ ਆਪਾਂ ਨੂੰ ਸਾਰੇ ਗ੍ਰਿਸ਼ਤੀ ਆਪਾਂ। ਤੇ ਦੇਖ ਲਓ ਰਾਤ ਨਾਲ ਕਿਹੜੀ ਚੀਜ਼ ਪਿਆਰੀ ਹੈ, ਆਪਾਂ ਨੀ ਕਰਨੀ ਨਾ ਰਹੀ ਹੋਈ ਜੀ, ਆਪਣੀ ਸੇਵਾ ਭਾਵਨਾ ਪਵਿੱਤਰਤਾ ਨਾ ਰਹੀ ਹੋਈ ਜੀ, ਜਿਸ ਕਰਕੇ ਏਡੇ ਵੱਡੇ ਸਥਾਨ ਸਾਥੋਂ ਵਿਛੜ ਗਏ। ਪਰ ਸਿੰਧੀ ਸਿੱਖ ਜਿਨ੍ਹਾਂ ਦੀ ਗੱਲ ਚੱਲੀ ਸੀ, ਹੋਈ ਪਾਰਟੀਸ਼ਨ, ਕਟਾ ਵੱਡੀ ਹੋਣ ਲੱਗੀ, ਸਿੱਖਾਂ ਨੂੰ ਕਤਲ ਕਰਨ ਲੱਗੇ ਉਧਰ ਮੁਸਲਮਾਨ, ਉਹ ਜਿਹੜੇ ਸਿੰਧੀ ਸਿੱਖ ਸੀ, ਪੰਜਾ ਸਾਹਿਬ ਤੇ ਨਨਕਾਣਾ ਸਾਹਿਬ ਇਕੱਠੇ ਹੋ ਗਏ, ਅਰਦਾਸ ਕੀਤੀ, ਸਤਿਗੁਰ ਇਹ ਹੁਣ ਤੇਰੀ ਮਰਜ਼ੀ ਹੈ, ਜਿਉਂਦੇ ਰੱਖ ਭਾਵੇਂ ਮਾਰ ਲੈ, ਪਰ ਤੈਨੂੰ ਛੱਡ ਕੇ ਅਸੀਂ ਜਾਣਾ ਨਹੀਂ ਹੈ। ਅੱਜ ਖੇ ਆਖੋ ਸਤਨਾਮ। ਉਹ ਸੀ ਨਾ ਅਰਦਾਸ ਕਰਨ ਦੇ ਕਾਬਲ, ਉਹ ਬੈਠੇ ਨੇ 14 ਘਰ, ਹੁਣ ਵੀ ਜਾ ਕੇ ਮਿਲ ਲਓ ਉਹਨਾਂ ਨੂੰ, ਉਹ ਨਹੀਂ ਛੱਡ ਕੇ ਗਏ, ਉਹਨਾਂ ਦੀਆਂ ਜਾਇਦਾਦਾਂ ਘਰ ਬਾਰ ਨਸ਼ਟ, ਪਰ ਉਹਨੇ ਨਕਾਣਾ ਤੇ ਪੰਜਾ ਨਹੀਂ ਛੱਡਿਆ, ਅਰਦਾਸ ਕਰ ਦਿੱਤੀ ਜਾ ਕੇ। ਕਿਉਂਕਿ ਸਿੰਧ ਦੀ ਸਿੱਖੀ ਜਿੱਥੇ ਅੱਜ ਸਤਿਗੁਰ ਨਾਨਕ ਗਏ ਹੋਏ ਨੇ, ਤਾਰ ਰਹੇ ਨੇ ਸੰਸਾਰ ਨੂੰ, ਉਥੋਂ ਦਾ ਵੱਡਾ ਰਾਜਾ ਸੀ ਸਿੱਧ ਸੈਨ, ਸਿੰਧ ਸੱਖਰ ਦਾ, ਜਿਵੇਂ ਆਪਣੇ ਪੰਜਾਬ ਦਾ ਵੱਡਾ ਪਟਿਆਲੇ ਵਾਲੇ ਨੂੰ ਬਣਾਤਾ ਸੀ, ਤੇ ਪਹਾੜੀਆਂ ਰਾਜਿਆਂ ਵਿਚ ਬਿਲਾਸਪੁਰੀਆ ਵੱਡਾ ਸੀ, ਇਹ ਯੂਪੀ ਦੀ ਸਟੇਟ ਵਿਚ ਸਿੰਧੀਆ ਜਿਹੜੇ ਗਵਾਲੀਅਰ ਵਾਲੇ, ਇਹ ਅਮੀਰ ਸੀ ਬਹੁਤੇ, ਇਨ੍ਹਾਂ ਨੂੰ ਵੱਡੇ ਮੰਨਦੇ ਸੀ। ਇਸ ਤਰ੍ਹਾਂ ਸਿੰਧ ਸੱਖਰ ਦੇ ਰਾਜਿਆਂ ਵਿਚੋਂ ਰਾਜਾ ਸਿੱਧ ਸੈਨ ਸੀ, ਬਹੁਤ ਵੱਡਾ, ਬੜਾ ਕਰਮੀ ਧਰਮੀ ਰਾਜਾ ਸੀ, ਜਗ ਕਰਦਾ ਸੀ, ਪੁੰਨ ਕਰਦਾ ਸੀ, ਹਮਨ ਕਰਦਾ ਸੀ, ਜਪ ਤਪ ਕਰਾਉਂਦਾ ਸੀ, ਇਹ ਕਰਮ ਕਾਂਡ ਵਿਚ ਫਸਿਆ ਹੋਇਆ ਸੀ। ਇਹਨੂੰ ਪਤਾ ਲੱਗਿਆ ਗੁਰੂ ਨਾਨਕ ਦਾ ਮੇਰੇ ਦੇਸ਼ ਵਿਚ ਆਏ ਨੇ, ਵਜ਼ੀਰਾਂ ਨੂੰ ਲੈ ਕੇ ਨੰਗੇ ਪੈਰੀ ਜਾ ਕੇ ਬੇਨਤੀਆਂ ਕੀਤੀਆਂ, ਸਤਿਗੁਰ ਆਓ ਮੇਰੇ ਮਹਿਲਾਂ ਵਿਚ ਚਰਨ ਪਾਓ, ਕਿਰਪਾ ਕਰੋ, ਤਾਰੋ, ਕਿਉਂਕਿ ਸਤਿਗੁਰਾਂ ਨੇ ਬਚਨ ਕੀਤਾ ਜਿਸ ਘਰ ਵਿਚ ਜਿਸ ਨਗਰ ਵਿਚ ਸਤਸੰਗਤ ਦੇ ਚਰਨ ਨਹੀਂ ਪੈਂਦੇ। ਉਹਨਾਂ ਨਗਰਾਂ ਨੂੰ ਕੀ ਕਿਹਾ 12 ਮਹਾਂ ਵਿਚ, ਜਿਤ ਘਰ ਹਰ ਕੰਤ ਨਾ ਪ੍ਰਗਟਈ ਭੱਠ ਨਗਰ ਸੇ ਗ੍ਰਾਮ। ਉਹ ਨਗਰ ਉਹ ਦਹੀਆਂ ਉਹ ਘਰ ਤਾਂ ਜੋ ਭੱਠੇ ਨੇ ਜਿੱਥੇ ਸੰਗਤ ਦੇ ਚਰਨ ਨਹੀਂ ਪੈਂਦੇ, ਜਿੱਥੇ ਪਰਮੇਸ਼ਰ ਦਾ ਨਾਮ ਨਹੀਂ ਹੈ, ਭੱਠ ਨਗਰ। ਜੇ ਤਾਂ ਚੱਲਦਾ ਭੱਠਾ ਲੈ ਲਓ ਫਿਰ ਤਾਂ ਅੱਗੇ ਆ ਗਏ, ਤਪਸੇ ਤਪਸੇ, ਪਰ ਭੱਠੇ ਦਾ ਮਾਲਕ ਠੇਕੇਦਾਰ ਮਨਿਆਦ ਪੂਰੀ ਹੋਏ ਤੋਂ ਛੱਡ ਜਾਂਦਾ ਭੱਠਾ। ਉਹ ਭੱਠਾ ਜਿੱਥੇ ਲੱਗ ਲਿਆ ਨਾ, ਪਈ ਜਾਣ ਬਰਸਾਤਾਂ, ਪਈ ਜਾਵੇ ਮੀਂਹ, ਪਰ ਉਸ ਭੱਠੇ ਵਿਚ ਕੱਖ ਵੀ ਨਹੀਂ ਜੰਮਦੇ ਹੁੰਦੇ, ਇੰਨੀ ਮਨੂਰ ਹੋ ਜਾਂਦੀ ਹੈ ਜਲ ਜਲ ਕੇ ਉਹ ਧਰਤੀ। ਉਹ ਨਗਰ, ਉਹ ਪਿੰਡ, ਉਹ ਘਰ ਉਸ ਤਰ੍ਹਾਂ ਤਪਦੇ ਭੱਠੇ ਵਾਂਗ ਤਪ ਰਹੇ ਨੇ, ਉਹ ਸੜੀ ਹੋਈ ਮਨੂਰ ਮਿੱਟੀ ਆ ਉਹਨਾਂ ਨਗਰਾਂ ਤੇ ਘਰਾਂ ਦੀ ਜਿੱਥੇ ਵਾਹਿਗੁਰੂ ਭੁੱਲਿਆ ਹੋਇਆ। ਜਿਤ ਘਰ ਹਰ ਕੰਤ ਨਾ ਪ੍ਰਗਟਈ ਭੱਠ ਨਗਰ ਸੇ ਗ੍ਰਾਮ। ਦੂਜੀ ਗੱਲ ਵੀ ਲਿਖੀ ਹੈ, ਪ੍ਰਭ ਸਵਾਮੀ ਕੰਤ ਵੀ ਹੋਣੀਆ ਨੀਤ ਸੱਜਣ ਸਭ ਜਾਮ। ਬੜਾ ਡਰ ਲੱਗਦਾ ਜਮਾਂ ਤੋਂ, ਜਿਹੜੇ ਧਰਮ ਰਾਜ ਦੇ ਉਹਨਾਂ ਤੋਂ ਤਾਂ ਕਦੇ ਕਦੇ ਲੱਗਦਾ, ਇੱਥੇ ਜਿਹੜੇ ਲਾਲ ਪਗੜੀਆਂ ਵਾਲਿਆਂ ਤੋਂ ਸਦਾ ਹੀ ਲੱਗਦਾ ਰਹਿੰਦਾ ਹੈ। ਅੱਜ ਖੇ ਆਖੋ ਸਤਨਾਮ। ਇਹਨਾਂ ਨੂੰ ਜਮ ਕਹਿੰਦੇ ਦੋ ਤਰ੍ਹਾਂ ਦੇ, ਇੱਥੇ ਇਹ ਵੀ ਫੜ ਕੇ ਲਿਜਾਂਦੇ ਨੇ ਤੇ ਉਹ ਵੀ ਫੜ ਕੇ ਲਿਜਾਂਦੇ ਨੇ, ਇਹ ਵੀ ਕੁੱਟਮਾਰ ਕਰਦੇ ਨੇ ਤੇ ਉਹ ਵੀ ਕੁੱਟਮਾਰ ਕਰਦੇ। ਕੰਮ ਜੂ ਇੱਕ ਜਿਹਾ ਹੋਇਆ ਦੋਹਾਂ ਦਾ, ਡਰਦੇ ਨੇ ਦੋਹਾਂ ਤੋਂ, ਪਰ ਇਹਨਾਂ ਤੋਂ ਗਾਹਾਂ ਇੱਕ ਹੋਰ ਜਮ ਨੇ ਵੱਡੇ। ਉਹ ਕੌਣ ਨੇ? ਉਹਨੇ ਆਪਣੇ ਰਿਸ਼ਤੇਦਾਰ, ਉਹਨੇ ਆਪਣੇ ਮਿੱਤਰ। ਪੜੋ ਗੁਰੂ ਅਰਜਨ ਦੀ ਬਾਣੀ, ਉਹ ਦੁਸ਼ਮਣ ਨੂੰ ਨੀ ਧਰਮ ਜੰਮ ਕਿਹਾ, ਪ੍ਰਭ ਸਵਾਮੀ ਕੰਤ ਵਿਹੂਣੀਆ ਨੀਤ ਸੱਜਣ ਸਭ ਜਾਮ। ਉਹ ਜਿਹੜੇ ਤੇਰੇ ਮਿੱਤਰ ਸੱਜਣ ਰਿਸ਼ਤੇਦਾਰ ਰੱਬ ਤੋਂ ਭੁੱਲੇ ਹੋਏ ਨੇ, ਪਰਮੇਸ਼ਰ ਤੋਂ ਖਾਲੀ ਨੇ, ਉਹਨਾਂ ਨੂੰ ਮਿੱਤਰ ਸੱਜਣ ਨਾ ਕਹੋ, ਤਾਂ ਤੇਰੇ ਜਿਉਂਦੇ ਹੀ ਜਾਮ ਨੇ। नीत सज्जन सब जाम, क्योंकि उन्हां दे मिलन तो तैनू रब भुलना, उन्हां दे आया तो तेरी रह रास दा पाठ नहीं होना। इत्थे गुरुद्वारे दे भाई साहब पुछण, दो दिन तू गुरुद्वारे नहीं आया। हां जी, परौणे आए हुए सी, परौणिया ने गुरुद्वारे नूं जिंदा लवाता। मजा कितने उत्थे नूं लंघ जी, असीं आ गए हुण। परौणे आ गए तो नितनेम भी गया है गुरुद्वारे मथा टेकना, फिर जामना आ गया तो परौने कहूं कहने, फिर उसे जाम आ गए तेरे, जिदन जाम आ गया उदन तेरा सारा ही कुछ जाना है, कुछ नहीं कर सकेंगे उदन। ज्यूदे ही जाम आ जाने, जिन्हें दे आए ते डट खुलते ने, मुर्गे वड होंगे ने, जय रास भुल गई, भंगड़े पैंदे ने। सानू एक जगह नंदा ते कहते, सांझी तुसी शब्द नहीं पढ़े इतने भी हम कर साजन आए। मैं गांत तो भूत ने आते ते मैं साजन कहना उन्होंने, उन्होंने पग आके तो मिट्टी उड़े जिम्मे आरी मिट्टी तार दी है, मैं उन्होंने साजन कहना। गुरबाणी च लिखा मैं क्या तुम कहो तो असि पढ़ते कहे भी हम कर भूत ने आए, साजन वाली गल तो है नहीं। साजनड़ा मेरा साजनड़ा, निकट खलोड़ा मेरा साजनड़ा। वो साजन की तो निशानी देखो की है, जेड़ा चौबी घंटे नेड़े वाहिगुरू नू वेखदा उन्हू सज्जन बुला। ओ मित्र है जिदे कोल अंग संग वाहिगुरू वस रहे है, ओनू मित्र बना। ओ मित्र तेरे जमने ताई दो वक्त सिख अरदास कर दे, मेल उन्हां प्यारियां नू जिन्हां दे मिलिया भुलिया वाहिगुरू याद।

ਬੇਨਤੀ ਕੀਤੀ ਸਤਿਗੁਰ ਚਰਨ ਪਾਓ ਮੰਨ ਲਈ ਬੇਨਤੀ ਸਮਾਂ ਦੇ ਦਿੱਤਾ ਜਦੋਂ ਗੁਰਦੇਵ ਗਏ ਬਹੁਤ ਭਾਰੀ ਜੱਗ ਹੋ ਰਿਹਾ ਸੀ ਇਹਦਾ ਹਮਨ ਹੋ ਰਿਹਾ ਸੀ ਦਾਨ ਹੋ ਰਿਹਾ ਸੀ ਸਤਿਗੁਰਾਂ ਨੂੰ ਕਹਿੰਦਾ ਮਹਾਰਾਜ ਚੱਕੋ ਪ੍ਰਸ਼ਾਦ ਸਤਿਗੁਰ ਕਹਿੰਦੇ ਰਾਜਨ ਇਹ ਦੱਸ ਵੀ ਨਾਮ ਵੀ ਜਪਦਾ ਹੁੰਦਾ ਕਹਿੰਦਾ ਮਹਾਰਾਜ ਨਾਮ ਕਦੇ ਨਹੀਂ ਜਪੇ ਸਤਿਗੁਰ ਕਹਿੰਦੇ ਕਿਉਂ ਨਹੀਂ ਜਪਿਆ ਸਿੱਧ ਸੈਨ ਕਹਿੰਦਾ ਮੈਨੂੰ ਨਾਮ ਜਪਣ ਦੀ ਕੀ ਲੋੜ ਹੈ ਹਜ਼ਾਰਾਂ ਲੱਖਾਂ ਤਾਂ ਮੈਂ ਦਾਨ ਕਰਦਾ ਆਏ ਮਹੀਨੇ ਜੱਗ ਕਰਦਾ ਪੁੰਨ ਕਰਦਾ ਅਮਨ ਕਰਦਾ ਮੈਨੂੰ ਨਾਮ ਜਪਣ ਦੀ ਕੀ ਲੋੜ ਹੈ ਸਤਿਗੁਰ ਕਹਿੰਦੇ ਨਹੀਂ ਤੇਰੇ ਦਾਨ ਪੁੰਨ ਜੱਗ ਕਿਸੇ ਕੰਮ ਨਹੀਂ ਆਉਣੇ ਹਰ ਕੇ ਨਾਮ ਬਿਨਾਂ ਝੂਠੇ ਸਗਲ ਪਸਾਰੇ ਮਹਾਰਾਜ ਸੁਖਮਨੀ ਵਿਚ ਕੀ ਬਚਨ ਕਰਦੇ ਹਨ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਸਭ ਕਿਹਾ ਜਿਉਂ ਕਿਰਪਨ ਕੇ ਨਿਰਾਰਥ ਦਾਮ ਕਹਿੰਦਾ ਨਹੀਂ ਮਹਾਰਾਜ ਵੇਦਾਂ ਪੁਰਾਣਾ ਵਿਚ ਦਾਨ ਨੂੰ ਬਹੁਤ ਚੰਗਾ ਲਿਖਿਆ ਸਤਿਗੁਰ ਕਹਿੰਦੇ ਜਾ ਫਿਰ ਕਾਗਜ਼ ਪੈਨ ਮੰਗਾ ਕਾਗਜ਼ ਪੈਨਸਲ ਮੰਗਾ ਲਈ ਸਤਿਗੁਰ ਕਹਿੰਦੇ ਸਿੱਧ ਸਹਿਨ ਬੈਠ ਤੇ ਇੱਥੋਂ ਇੱਕ ਚੀਜ਼ ਲਿਖਾਉਣੀ ਹੈ ਸੂਰਜ ਪ੍ਰਕਾਸ਼ ਵਿਚ ਭਾਈ ਸਾਹਿਬ ਲਿਖਦੇ ਨੇ ਬੈਠ ਗਿਆ ਕਲਮ ਕਾਗਜ਼ ਫੜ ਕੇ ਰਾਜਾ ਧੰਨ ਗੁਰੂ ਨਾਨਕ ਕਹਿੰਦੇ ਸਿੱਧ ਸੈਨ ਇਹਦੇ ਉੱਪਰ ਸਿਫਰ ਲਿਖ ਸਿਫਰ ਲਿਖ ਦਿੱਤੀ ਸਤਿਗੁਰ ਕਹਿੰਦੇ ਇੱਕ ਹੋਰ ਲਿਖ ਦੋ ਲਿਖ ਦਿੱਤੀਆਂ ਇੱਕ ਹੋਰ ਲਿਖ ਤਿੰਨ ਸਿਫਰਾਂ ਲਿਖਾ ਲਈਆਂ ਸਤਿਗੁਰਾਂ ਨੇ ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਸਿੱਧ ਸੈਨ ਪੜ੍ਹ ਕੇ ਸੁਣਾ ਕੀ ਬਣਿਆ ਦੇਖੋ ਸਮਝਾਉਣ ਦਾ ਤਰੀਕਾ ਪੜ੍ਹ ਕੇ ਸੁਣਾ ਕੀ ਬਣਿਆ ਕਹਿੰਦਾ ਮਹਾਰਾਜ ਬਣਿਆ ਤਾਂ ਕੱਖ ਵੀ ਨਹੀਂ ਤਿੰਨ ਸਿਫਰਾਂ ਜ਼ਰੂਰ ਹੈਗੀਆਂ ਕੀ ਬਣਨਾ ਸੀ ਸਿਫਰਾਂ ਦਾ ਬਸ ਤਿੰਨ ਸਿਫਰਾਂ ਹੈਗੀਆਂ ਕਹਿੰਦੇ ਕੋਈ ਕੀਮਤ ਹੈ ਕਹਿੰਦਾ ਮਹਾਰਾਜ ਕੱਖ ਵੀ ਨਹੀਂ ਸਿਫਰਾਂ ਹੈਗੀਆਂ ਜ਼ਰੂਰ ਤੈਂ ਲਿਖੀਆਂ ਕਹਿੰਦਾ ਜੀ ਮੈਂ ਲਿਖੀਆਂ ਸਤਿਗੁਰ ਕਹਿੰਦੇ ਫਿਰ ਦੂਜਾ ਪਾਸਾ ਥੱਲ ਮਹਾਰਾਜ ਕਹਿੰਦੇ ਹੁਣ ਏਕਾ ਲਿਖ ਏਕਾ ਲਿਖਤਾ ਕਹਿੰਦੇ ਕੀ ਕੀਮਤ ਹੈ ਕਹਿੰਦਾ ਮਹਾਰਾਜ ਇੱਕ ਹੈ ਕਹਿੰਦੇ ਹੁਣ ਉਧਰਲੀ ਸਿਫਰ ਜਿਹੜੀ ਕੱਖ ਵੀ ਨਹੀਂ ਸੀ ਕੁਛ ਵੀ ਨਹੀਂ ਸੀ ਇਹਦੇ ਨਾਲ ਲਿਖਦੇ ਜਦ ਸਿਫਰ ਨਾਲ ਲਿਖਾਈ ਮਹਾਰਾਜ ਪੁੱਛਦੇ ਨੇ ਹੁਣ ਕੀ ਬਣਿਆ ਕਹਿੰਦੇ ਦੱਸ ਮਹਾਰਾਜ ਕਹਿੰਦੇ ਝੂਠ ਨਾ ਬੋਲ ਸਿਫਰ ਦੀ ਤਾਂ ਕੀਮਤ ਕੁਛ ਨਹੀਂ ਹੁੰਦੀ ਤੂੰ ਦੱਸ ਕਿਵੇਂ ਬਣਾਤੇ ਹੁਣ ਤੂੰ ਉਧਰ ਕਹਿਣ ਤਾਂ ਕੱਖ ਵੀ ਨਹੀਂ ਹੁਣ ਤੂੰ ਦੱਸ ਕਹਿਣ ਡਿਆ ਉਹੀ ਸਿਫਰ ਉਧਰ ਲਈ ਓ ਕਹਿੰਦਾ ਮਹਾਰਾਜ ਹੁਣ ਏਕੇ ਨਾਲ ਲੱਗ ਗਈ ਦੋ ਲਿਖ ਲਿਆ ਕਹਿੰਦਾ ਜੀ ਸੌ ਹੋ ਗਏ ਏਕੇ ਨਾਲ ਦੋ ਲੱਗ ਗਈ ਸਤਿਗੁਰ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਸਿੱਧ ਸੈਨਾ ਜਿੰਨੇ ਜੱਗ ਪੁੰਨ ਦਾਨ ਕਰਮ ਕਰਦੇ ਸੱਚੀ ਦਰਗਾਹ ਵਿਚ ਤੇਰੀਆਂ ਸਿਫਰਾਂ ਲਿਖ ਹੋ ਰਹੀਆਂ ਨੇ ਇਹਦੇ ਨਾਲ ਵਾਹਿਗੁਰੂ ਦੇ ਨਾਮ ਦਾ ਇੱਕ ਅੰਕ ਲਾ ਲੈ ਹਜ਼ਾਰਾਂ ਗੁਣਾ ਹੋ ਜੂਗਾ ਅੱਜ ਖੇ ਆਖੋ ਸਤਨਾਮ ਹਜ਼ਾਰਾਂ ਗੁਣਾ ਹੋ ਜੂਗਾ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾਂ ਸਭ ਕੂੜ ਗੱਲ ਹੀ ਗੋਛੀ ਹੈ ਇਸੇ ਗੱਲ ਨੂੰ ਸਮਾਪਤੀ ਤੇ ਸੁਣ ਲਓ ਗੁਰੂ ਕੇ ਲੰਗਰ ਨਾਲ ਅਖੰਡ ਪਾਠ ਸੁਖਮਨੀ ਦਾ ਪਾਠ ਆਨੰਦ ਸਾਹਿਬ ਦਾ ਪਾਠ ਜਪਜੀ ਸਾਹਿਬ ਦਾ ਪਾਠ ਕੀਰਤਨ ਕਿਉਂ ਰੱਖਿਆ ਗਿਆ ਉਹ ਲੰਗਰ ਜਿੱਥੇ ਚੱਲੂਗਾ ਉੱਥੇ ਕੱਲਾ ਭੋਜਨ ਨਹੀਂ ਉੱਥੇ ਭਜਨ ਵੀ ਹੈ ਅਜਿਹੇ ਆਖੋ ਸਤਨਾਮ ਕੱਲਾ ਭੋਜਨ ਤੇ ਛੇਤਰ ਬਹੁਤ ਜਗ੍ਹਾ ਲੱਗ ਜਾਣਗੇ ਹੋਟਲਾਂ ਤੇ ਵੀ ਮਿਲ ਜੂਗਾ ਪਰ ਜਿੱਥੇ ਭੋਜਨ ਨਾਲ ਭਜਨ ਹੋਵੇ ਉਹ ਤਾਂ ਸਾਡੇ ਸਤਿਗੁਰਾਂ ਦਾ ਹੀ ਕੋਈ ਸਥਾਨ ਹੋਊਗਾ ਉਹ ਹੋਰ ਨਹੀਂ ਮਿਲੂਗਾ ਉਹ ਫਿਰ ਸਿੱਧ ਸੈਨ ਸਿੱਖ ਬਣਿਆ ਸਿੱਖੀ ਪ੍ਰਾਪਤ ਕੀਤੀ ਨਾਮ ਦੀ ਦਾਤ ਮੰਗੀ ਮੰਗ ਲਓ ਜਿੱਥੋਂ ਆਰੰਭ ਕੀਤਾ ਸੀ ਆਪਾਂ

ਤੇ ਤੀਸਰੀ ਵਡਿਆਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਸ਼ੇਸ਼ਤਾ ਹੀ ਜਿਹੜੀ ਆਪ ਜੀ ਨੇ ਪਿਛਲੇ ਵੀਰਵਾਰ ਗੁਰੂ ਨੇ ਸੇਵਾ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਧਰੇ ਵੀ ਹਾਂ ਨਹੀਂ ਹਾਂ ਨਹੀਂ ਨਾਨਕ ਸੱਦ ਨਾਨਕ ਦਵਾਨਾ ਨਾਨਕ ਨੀਚ ਆਪਣੇ ਨਾਂ ਦੇ ਨਾਲ ਮਹਾਰਾਜ ਜੀ ਨੇ ਉਹ ਲਫ਼ਜ਼ ਨਾਨਕ ਬਿਤਾਲਾ

ਨਾਨਕ ਵਿਚਾਰਾ ਕਿਧਰੇ ਵੀ ਸਾਧ ਸੰਗਤ ਹਾਂ ਨੂੰ ਜਨਮ ਨਹੀਂ, ਇਹ ਬੜੀ ਵੱਡੀ ਗੱਲ ਹੈ। ਔਰ ਸਾਡੇ ਲਈ ਸੜਕਾਂ ਨੇ ਕਿ ਤੇਰਾ ਪਿਓ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਥੇ ਹਾਂ ਨਹੀਂ। ਮਹਾਰਾਜ ਕਹਿੰਦੇ ਸਿੱਖਾ ਤੇਰੀ ਜ਼ਿੰਦਗੀ ਜਿਵੇਂ ਹਾਂ ਨਾ ਆ ਜਾਵੇ, ਹਾਂ ਨਾ ਆ ਜਾਵੇ। ਸਾਡੇ ਲਈ ਕਹਿੰਦਾ ਚਾਨਣੇ ਗਿਆਨ, ਜੋ ਮੈਂ ਆ ਉਹਦੇ ਮਗਰ ਮਗਰ ਆਈ ਹੋਵੇ। ਗੁਰੂ ਨਾਨਕ ਦੁਨੀਆਂ ਦਾ ਮਾਲਕ ਤੇ ਆਪਣੇ ਨਾਂ ਨਾ ਲਾਵੇ ਨਾਨਕ ਸਦ ਸਦ ਕਹਿੰਦੇ ਕੁੱਤੇ, ਆਪਣੇ ਨਾਂ ਨਾ ਲਾਵੇ ਨਾਨਕ ਨੀ ਨਾਨਕ ਵਿਚਾਰ ਹੋਂ। ਔਰ ਇਸ ਸਟੇਜ ਤੋਂ ਇੱਕ ਗੱਲ ਧਿਆਨ ਨਾਲ ਸੁਣ ਲੈਣਾ, ਜਿਹਦੇ ਜ਼ਿੰਦਗੀ ਦੇ ਵਿੱਚ ਹੋਂ ਨਹੀਂ ਗਈ, ਨਿਮਰਤਾ ਨਹੀਂ ਆਈ, ਗਰੀਬੀ ਨਹੀਂ ਆਈ, ਉਹ ਇੰਨੀ ਗੱਲ ਜ਼ਰੂਰ ਸਮਝ ਲੇ ਕਿ ਅਜੇ ਗੁਰੂ ਨਾਨਕ ਦੇ ਘਰ ਚ ਮੇਰਾ ਜਨਮ ਹੀ ਨਹੀਂ ਆਇਆ। ਇਹ ਜ਼ਰੂਰ ਧਿਆਨ ਰੱਖਦਾ ਉਹਦਾ ਜਨਮ ਹੀ ਨਹੀਂ ਆਇਆ, ਕਿਉਂ ਇਹ ਕੱਚੀ ਕਲਾਸ ਸਕੂਲ ਚ ਨਹੀਂ ਪਿਆ ਜਾ, ਗਰੀਬੀ ਨਹੀਂ ਆਈ, ਨਿਮਰਤਾ। ਅਸੀਂ ਪਟਿਆਲੇ ਸਾਂ, ਇੱਕ ਗੁਰਦੁਆਰੇ ਤੋਂ ਪ੍ਰੋਗਰਾਮ ਤੋਂ ਉੱਠੇ, ਇੱਕ ਗੁਰਮੁਖ ਪਿਆਰਾ ਉੱਠਣ ਤੋਂ ਬਾਅਦ ਖਲੋ ਗਿਆ, ਕਹਿਣ ਲੱਗਾ ਜੀ ਮੇਰਾ ਭਰਾ ਆਇਆ ਜਰਮਨ ਤੋਂ, ਇਹਨੇ ਸੇਵਾ ਦੇਣੀ ਭਲਾਈ ਕੇਂਦਰ ਦੇ। ਖਲੋ ਗਏ ਸੱਤ ਵਜੇ, ਨੋਟ ਉਹਨੇ ਹੱਥ ਚ ਫੜੇ ਸੀ, ਪੰਜਾਬ ਦੇ ਸੀ, ਕੋਈ ਸੌ ਦੇ ਸੀ। ਹੁਣ ਦਾਸ ਨੂੰ ਅਗਾਂਹ 50 ਬੰਦੇ ਖੜੇ ਨੇ ਫਤਿਹ ਬੁਲਾਉਣ ਲਈ, ਰੁਕੇ ਪਏ ਨੇ, ਉਹਦੇ ਕਰਕੇ ਆਖਿਆ ਵੀ ਇਹਨੇ ਸੇਵਾ ਦੇਣੀ ਰੁਕੇ। ਜਿਵੇਂ ਦੁਕਾਨਦਾਰ ਨੋਟ ਗਿਣਦੇ ਨਾ, ਇੱਕ ਦੋ ਤਿੰਨ ਚਾਰ, ਇੰਜ ਗਿਣਨੇ ਸ਼ੁਰੂ ਕੀਤੇ। ਜਦੋਂ ਸ਼ੁਰੂ ਕੀਤੇ ਤੇ ਮੇਰੇ ਮਨ ਚੋਂ ਆਵਾਜ਼ ਆਈ, ਮੈਂ ਕਿਹਾ ਜੇ ਸਕੂਲ ਚ ਦਾਖਲ ਨਹੀਂ ਹੋਇਆ, ਸੇਵਾ ਦੇ ਰਿਹਾ ਪਰ ਅਜੇ ਦਾਖਲ ਨਹੀਂ ਹੋਇਆ, ਇਹ ਕੋਈ ਇੱਥੇ ਦੁਕਾਨ ਖੋਲੀ, ਇੱਥੇ ਤੇ ਗਰੀਬੀ ਦਾ ਕੰਮ ਹੈ, ਕੁਝ ਦੇਣੀ ਸੇਵਾ, ਚੱਲ ਲਫਾਫੇ ਚ ਪਾਈ ਜਾਂ ਉਂਝ ਫੜਾਈ। ਦੁਕਾਨਦਾਰਾਂ ਵਾਂਗ ਉਂਝ ਨੋਟ ਨੂੰ ਗਿਣਨਾ, ਪਰ ਇੱਕ ਵਾਰੀ ਨਹੀਂ ਦੋ ਵਾਰੀ ਗਿਣ। ਹੁਣ ਪਿਓ ਵੱਡਾ ਸਾਡਾ, ਜੋ ਵੱਡਾ ਮਿਲਿਆ ਜਿਹਨੇ ਆਪ ਮਾਇਆ ਨੂੰ ਹੱਥ ਨਹੀਂ ਲਾਇਆ ਤੇ ਰਸਤੇ ਤੇ ਤੁਰਨ ਵਾਲਿਆਂ ਨੂੰ ਕੋਈ ਕਮੀ ਰਹਿਣ ਨਹੀਂ ਦਿੱਤੀ, ਇਹ ਵਾਕਿਆ ਅੱਧੇ ਕੁ ਮਿੰਟ ਦਾ ਜੀ। ਉਹ ਕਹਿਣ ਲੱਗਾ ਮੇਰਾ ਭਰਾ ਹੈ ਜੀ ਜਰਮਨ ਤੋਂ, ਇਹਨੇ ਸੇਵਾ ਦੇਣੀ, ਰੁਕ ਗਏ। ਜਦੋਂ ਉਹਨੇ ਇੰਜ ਸ਼ੁਰੂ ਕੀਤੇ ਨਾ ਨੋਟ ਗਏ, ਹੁਣ 50 ਬੰਦੇ ਅੱਗੇ ਖੜੇ ਸੀ ਫਤਿਹ ਬੁਲਾਉਣ। ਚਲੋ ਮਨ ਚ ਹੱਸੇ ਵੀ ਇਹ ਅਜੇ ਨਹੀਂ, ਅਜੇ ਕੱਚੀ ਵੀ ਨਹੀਂ ਚੜਿਆ ਹੋਇਆ, ਅਜੇ ਦਾਖਲਾ ਵੀ ਨਹੀਂ ਮਿਲਿਆ ਇਹਨੂੰ, ਸੇਵਾ ਵੀ ਨਹੀਂ ਦੇਣੀ। ਉਹਨੇ ਦੂਸਰੀ ਵਾਰੀ ਜਦੋਂ ਗਿਣਤੀ ਸ਼ੁਰੂ ਕੀਤੀ ਤੇ ਫਿਰ ਦਾਸ ਨੂੰ ਜੋ ਅੰਦਰੋਂ ਹੁਕਮ ਹੋਇਆ, ਮੈਂ ਇੰਜ ਨੋਟ ਬੰਦ ਕਰਦਾ। ਮੈਂ ਕਿਹਾ ਜਰਮਨ ਆ ਕੇ ਹੀ ਲਵਾਂਗੇ, ਮੈਂ ਕਿਹਾ ਜਰਮਨੀ ਆ ਕੇ ਲਵਾਂਗੇ, ਰੱਖ ਲੈ ਫਿਰ ਅੱਗੇ ਤੁਰ ਪਏ। ਹੁਣ ਉਹ ਜਾਣੇ ਕਿ ਉਹਦੇ ਮਨ ਤੇ ਕੀ ਬੀਤੀ, ਥੋੜੀ ਮੈਂ ਉਹਦੀ ਲੱਥੀ ਜਾਂ ਨਹੀਂ ਲੱਥੀ, ਜਾਂ ਕੁਝ ਸਮਝ ਸਕਿਆ ਜਾਂ ਨਹੀਂ ਸਮਝ ਸਕਿਆ, ਲੇਕਿਨ ਤੁਸੀਂ ਜ਼ਰੂਰ ਸਮਝਣਾ ਕਿ ਭਾਵ ਹੋਂ ਕੀ ਹੁੰਦੀ ਤੇ ਗਰੀਬੀ ਕੀ ਹੁੰਦੀ। ਬੜੀ ਬਰੀਕ ਪੜ੍ਹਾਈ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤੀਜੀ ਵਿਸ਼ੇਸ਼ਤਾ, ਕਿਧਰੇ ਹਾਂ ਨੂੰ ਨਹੀਂ ਆਣ ਦਿੱਤਾ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੇ। ਸਾਡੀ ਜ਼ਿੰਦਗੀ ਚ ਵੀ ਯਤਨ ਕਰਿਓ,
ਇਹ ਬਹੁਤਾ ਜਨਮ ਨਾ ਲਵੇ ਜਿਹਦੇ ਗਰੀਬੀ ਨਹੀਂ ਆਈ ਨਿਮਰਤਾ ਨਹੀਂ ਆਈ ਉਹ ਇੰਨਾ ਜ਼ਰੂਰ ਸਮਝ ਲਵੇ ਅਜੇ ਮੇਰਾ ਜਨਮ ਵੀ ਗੁਰੂ ਨਾਨਕ ਦੇ ਘਰ ਕਿਉਂ ਇਹ ਸੰਤ ਅਤਰ ਸਿੰਘ ਮਸਤੂਆਣੇ ਵਾਲਿਆਂ ਦਾ ਬਚਨ ਹੈ ਕਿ ਗੁਰੂ ਨਾਨਕ ਦੇ ਘਰ ਦੀ ਕੱਚੀ ਕਲਾਸ ਏ ਹਿਰਦੇ ਗਰੀਬੀ ਆਵੇ ਐਵੇਂ ਕਲਾਸ ਏ ਖੀਰਲੀ ਗੁਰੂ ਨਾਨਕ ਦੇ ਘਰ ਦੀ ਪਾਣਾ ਮਿੱਠਾ ਕਰਕੇ ਮੰਨਣਾ ਤੇ ਰਜਾ ਚ ਰਹਿਣਾ ਸਭ ਤੋਂ ਔਖਾ ਸਤਨਾ ਉਹ ਖੀਰਲੀ ਕਲਾਸ ਆ ਪਹਿਲੀ ਹੈ ਨਾ ਆਈ ਹੋਵੇ ਤੇ ਸਮਝੋ ਨਹੀਂ ਚੜਿਆ ਅੱਜ ਹੁਣ ਚੌਥੀ ਵਿਸ਼ੇਸ਼ਤਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੀ ਬਾਬਾ ਜੀ ਸੇਵਾ ਲੈਣ ਚੌਥੀ ਵਿਸ਼ੇਸ਼ਤਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਾ ਦੀਪਕ ਰਾਗ ਆਇਆ ਨਾ ਮੇਘ ਰਾਗ ਆਇਆ ਆਖੋ ਸਤਨਾ ਧਿਆਨ ਦੇਣਾ ਨਾ ਦੀਪਕ ਰਾਗ ਆਇਆ ਗੁਰੂ ਗ੍ਰੰਥ ਸਾਹਿਬ ਚ ਨਾ ਮੇਘ ਰਾਗ ਆਇਆ ਹਾਲਾਂਕਿ ਤੁਸੀਂ ਵੀ ਕਿਤਾਬਾਂ ਪੜ੍ਹੀਆਂ ਹੋਣਗੀਆਂ ਅਕਬਰ ਬਾਦਸ਼ਾਹ ਔਰੰਗਜ਼ੇਬ ਵਾਹਿਗੁਰੂ ਅਕਬਰ ਬਾਦਸ਼ਾਹ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਉਨ੍ਹਾਂ ਦੇ ਦਰਸ਼ਨ ਕਰਨ ਵੀ ਗਿਆ ਉਹਦੇ ਦਰਬਾਰ ਵਿਚ ਹੀ ਜਿਹੜਾ ਤਾਨਸੇਨ ਮਸ਼ਹੂਰ ਰਾਗ ਗਾਣ ਵਾਲਾ ਦੀਪਕ ਵੀ ਗਾਉਂਦਾ ਸੀ ਤੇ ਮੇਘ ਵੀ ਗਾਉਂਦਾ ਸੀ ਭਾਵ ਵੀ ਗੁਰੂ ਨਾਨਕ ਦੇ ਸਮੇਂ ਦੇ ਮਸ਼ਹੂਰ ਰਾਗ ਸੀ ਦੋਵੇਂ ਪਰ ਧੰਨ ਗੁਰੂ ਘਰ ਨੇ ਗੁਰੂ ਗ੍ਰੰਥ ਸਾਹਿਬ ਵਿਚ ਨਾ ਦੀਪਕ ਰਾਗ ਨੂੰ ਜਗ੍ਹਾ ਦਿੱਤੀ ਏ ਨਾ ਮੇਘ ਰਾਗ ਕੀ ਸਿੱਖਿਆ ਬਾਕੀ ਸਾਰੇ ਰਾਗ ਨੇ ਕਿੰਨੇ ਰੋਡੀ ਵੀ ਏ ਗੌੜੀ ਵੀ ਏ ਸਾਰੰਗ ਵੀ ਏ ਪੈਰੋ ਵੀ ਪੈਰਵੀ ਵੀ ਹੀਰ ਪੈਰਵੀ ਵੀ ਪਰ ਦੀਪਕ ਰਾਗ ਨੀ ਪਾਇਆ ਨਾ ਮੇਘ ਰਾਗ ਪਾਇਆ ਬਾਣੀ ਨਾ ਦੀਪਕ ਰਾਗ ਜੋ ਚਹਰੀ ਏ ਨਾ ਮੇਘ ਇਹ ਵੀ ਸਾਡੇ ਲਈ ਇਸ਼ਾਰਾ ਹੈ ਦੀਪਕ ਕੀ ਏ ਅੱਗ ਮੇਘ ਕੀ ਏ ਬਹੁਤ ਤੇਜ ਕੰਮ ਬਾਰਿਸ਼ ਮਹਾਰਾਜ ਕੀ ਕਹਿ ਗਏ ਕਹਿੰਦੇ ਸਿੱਖਾਂ ਆ ਵੇਖ ਲੈ ਰਾਗਾਂ ਵਿੱਚੋਂ ਬੜੇ ਵੱਡੇ ਰਾਗ ਨੇ ਸਮੇਂ ਦੇ ਪਰ ਮੈਂ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਦੋਵੇਂ ਰਾਗ ਨਹੀਂ ਪਾਏ ਕੀ ਤੈਨੂੰ ਦੇ ਚੱਲਿਆ ਕਿ ਤੇਰੀ ਜ਼ਿੰਦਗੀ ਚ ਜਿੰਨੀਆਂ ਮਰਜ਼ੀ ਖੁਸ਼ੀਆਂ ਆ ਜਾਣ ਪਰ ਇਹੋ ਜਿਹਾ ਮੇਘ ਨਾ ਆ ਜੇ ਦਾਤ ਪਿਆਰੀ ਵਿਸਰਿਆ ਤੇ ਜੇ ਕਿਤੇ ਕੋਈ ਭਾਣਾ ਵਰਤ ਜੇ ਤੇ ਬਹੁਤੇ ਰੋਣੇ ਧੋਣੇ ਦੀਪਕ ਨਾਲ ਧਿਆਨ ਦੇ ਵਿਚਕਾਰਲਾ ਮਾਰ ਨਾ ਭੰਗੜਾ ਧਿਆਨ ਦੇ ਨਾ ਅੱਕ ਸੋਗ ਨਾ ਭੰਗੜਾ ਨਾ ਅੱਕ ਸੋਗ ਇਹ ਪ੍ਰਿੰਸੀਪਲ ਸਰਬੀਰ ਸਿੰਘ ਨੇ ਲਫ਼ਜ਼ ਲਿਖੇ ਨੇ ਨਾਲ ਨਾ ਭੰਗੜਾ ਨਾ ਅੱਤ ਸੋਗ ਵੀ ਖੁਸ਼ੀਆਂ ਆ ਗਈਆਂ ਤੇ ਅੱਤ ਭੰਗੜੇ ਨਹੀਂ ਮੇਘ ਨਹੀਂ ਇਹੋ ਜਿਹਾ ਮੇਘ ਨਹੀਂ ਚੱਕਿਆ ਕਿਸੇ ਵੇਲੇ ਕੋਈ ਵਰਤ ਗਿਆ ਤੇ ਅੱਤ ਸੋਗ ਨਹੀਂ ਵਿਚਕਾਰਲਾ ਮਾਰ ਨਾ ਮੈਂ ਦੀਪਕ ਪਾਇਆ ਨਾ ਮੇਘ ਪਾਇਆ ਗੁਰੂ ਨਾਨਕ ਕਹਿੰਦੇ ਤੇਰੀ ਜ਼ਿੰਦਗੀ ਚ ਵੀ ਕੁਝ ਵਰਤ ਗਿਆ ਹੁਣ ਤੁਸੀਂ ਪਿੰਡਾਂ ਚ ਚੱਲ ਜਾਓ ਕਿਸ ਤਰ੍ਹਾਂ ਦੇ ਰੋਣੇ ਧੋਣੇ ਹੁੰਦੇ ਨੇ ਹੋਏ ਹੋਏ ਇਧਰ ਵੀ ਕਈ ਵਾਰੀ ਕਹਿੰਦੇ ਜੇ ਕੋਈ ਵਰਤ ਗਿਆ ਇਹੋ ਜਿਹਾ ਦੀਪਕ ਤੇਰੀ ਜ਼ਿੰਦਗੀ ਚ ਨਾ ਅੱਤ ਅੱਗ ਆ ਜਾ ਕੋਈ ਰੱਬ ਨੇ ਮੁੰਦਰ ਮੁੰਡਾ ਦੇ ਦਿੱਤਾ ਕੋਈ ਵਿਆਹ ਸ਼ਾਦੀ ਹੋ ਗਈ ਤੇ ਇਹੋ ਜਿਹਾ ਮੇਘ ਨਾ ਆ ਜੇ ਕੁੱਠੀਆਂ ਪਾਰਟੀਆਂ ਸ਼ੁਰੂ ਹੋ ਜਾਣ ਨਾ ਭੰਗੜਾ ਨਾ ਅੱਤ ਸੋ ਵੈਸੇ ਵੀ ਧਿਆਨ ਰੱਖਣਾ ਸਿੱਖੀ ਚ ਨਾ ਬੜੀ ਪਿਆਰੀ ਸੜਕ ਹੈ ਕੋਈ ਸਮਝ ਲੈ ਤੇ ਐ ਸਾਹਮਣੇ ਰੱਬ ਵਿਚਕਾਰਲਾ ਮਾਰਗ ਜੇ ਮੇਰੇ ਮਹਾਰਾਜ ਜੀ ਨੇ ਵਿਚਕਾਰਲਾ ਮਾਰਗ ਦੱਸਿਆ ਜੀ ਹੁਣ ਤੁਸੀਂ ਗੁਰਬਾਣੀ ਦੀ ਪੰਕਤੀ ਪੜੋ ਚੁੱਪੇ ਚੁੱਪ ਨਾ ਹੋਵਈ ਜੇ ਲਾਇ ਰਹਾਂ ਲੈ ਉਤਾਰ ਤੁਸੀਂ ਹੈਰਾਨ ਹੋ ਗਏ ਬਾਬਾ ਜੀ ਨੇ ਕੀ ਉਪਦੇਸ਼ ਦਿੱਤਾ ਵੀ ਜਿੰਨਾ ਮਰਜ਼ੀ ਚੁੱਪ ਰਹਿਣਾ ਸ਼ੁਰੂ ਕਰਦੇ ਸ਼ਾਂਤੀ ਨਹੀਂ ਚੁੱਪ ਰਹਿਣ ਲੱਗਦਾ ਹੈ ਹੁਣ ਤੁਹਾਡੇ ਚੋਂ ਕੋਈ ਇਹਦਾ ਅਰਥ ਲੈ ਲੇ ਵੀ ਗੁਰੂ ਮਹਾਰਾਜ ਕਹਿੰਦੇ ਚੁੱਪ ਰਹਿਣਾ ਸ਼ਾਂਤੀ ਨਹੀਂ ਇਹਦਾ ਮਤਲਬ ਜਿੰਨਾ ਮਰਜ਼ੀ ਬੋਲੋ ਦੂਜੇ ਬੰਨੇ ਕੀ ਕਹਿੰਦੇ ਨੇ ਬਹੁਤਾ ਬੋਲਣ ਚੱਖਣ ਹੋਏ ਤੁਸੀਂ ਹੈਰਾਨ ਨਹੀਂ ਹੋ ਜਾਏਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿਣਾ ਕੀ ਚਾਹੁੰਦੇ ਹੋ ਇੱਕ ਬੰਨੇ ਕਹਿੰਦੇ ਹੋ ਚੁੱਪ ਰਹਿਣਾ ਸ਼ਾਂਤੀ ਨਹੀਂ ਤੇ ਫਿਰ ਜਿੰਨਾ ਮਰਜ਼ੀ ਬੋਲੀ ਪਰ ਦੂਜੇ ਬੰਨੇ ਕਹਿੰਦੇ ਬਹੁਤਾ ਬੋਲਣ ਚੱਖਣ ਚੱਖਣ ਕਹਿੰਦੇ ਲੜਾਈ
جیڑا جنہ زیادہ بولے گا مہاراج کا فیصلہ وہ لڑائیاں زیادہ ہونا. تسی کہو گے نہیں مہاراج چاہتے کہ وہ سکھ نو کدھر توڑنا جی. مہاراج کہندے ایک وچکلا لا میں

ਲੱਭ ਲੋਭ ਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਈ ਬੋਲਣ ਬੋਲ ਵੀ ਬਿਲਕੁਲ ਚੁੱਪ ਵੀ ਨਾ ਰਹਿ ਉਹ ਵੀ ਨੀ ਮੇਰਾ ਮਾਰਗ ਹੱਦੋਂ ਵੱਧ ਵੀ ਨਾ ਬੋਲ ਉਹ ਵੀ ਨੀ ਮੇਰਾ ਮਾਰਗ ਥੋੜਾ ਬੋਲਣ ਗੁਰਮਤ ਪਾਏ ਧਿਆਨ ਦੇਣਾ ਲਵ ਲੋਭ ਹੰਕਾਰ ਦਾ ਤ੍ਰਿਸ਼ਨਾ ਬਹੁਤ ਨਾਈ ਇਹ ਤੋਂ ਕੀ ਅੰਦਾਜ਼ਾ ਲਓਗੇ ਕਾਰਲਾ ਮਾਰਗ ਬਖਸ਼ਿਆ ਗੁਰੂ ਮਹਾਰਾਜ ਨੇ ਹੋਰ ਵੀ ਚੀਜ਼ਾਂ ਚ ਲੈ ਲਓ ਹੁਣ ਤੁਹਾਡੇ ਚੋਂ ਕੋਈ ਇਹ ਪੰਕਤੀ ਪੜ ਲੇ ਛੋਡੇ ਅੰਨ ਕਰੇ ਪਖੰਡ ਨਾ ਉਹ ਸੁਹਾਗਣ ਨਾ ਉਹ ਰਹਿਣ ਅੰਨ ਖਾਇਆ ਸਾਧ ਗਵਾਇਆ ਵੀ ਮਹਾਰਾਜ ਕਹਿੰਦੇ ਜਿਹੜੇ ਅੰਨ ਛੱਡਦੇ ਪਖੰਡੇ ਇਹਦਾ ਮਤਲਬ ਜਿੰਨਾ ਮਰਜ਼ੀ ਖਾਓ ਸਤਨਾ ਮਹਾਰਾਜ ਨੇ ਕਿਹਾ ਵੀ ਅੰਨ ਛੱਡਣਾ ਇਹ ਜਿਹੜਾ ਇਹ ਪਖੰਡ ਜਿਤਨਾ ਮਰਜ਼ੀ ਖਾਓ ਹੁਣ ਦੂਜੇ ਬੰਨੇ ਉਹ ਗੁਰਬਾਣੀ ਕਹਿੰਦੀ ਖਾਏ ਖਾਏ ਕਰੇ ਬਦ ਫੈਲੀ ਜਾਣ ਵਿਸੂਗੀ ਬਾੜੀ ਜੀ ਤੁਸੀਂ ਕਹੋਗੇ ਗੁਰੂ ਸਾਹਿਬ ਕੀ ਚਾਹੁੰਦੇ ਕੀ ਹੋ ਜੇ ਕੋਈ ਅੰਨ ਖਾਣਾ ਛੱਡਦਾ ਤੁਸੀਂ ਉਹਨੂੰ ਵੀ ਨੀ ਛੱਡਦੇ ਜੇ ਕੋਈ ਬਹੁਤਾ ਖਾਂਦਾ ਫਿਰ ਉਹਨੂੰ ਵੀ ਨੀ ਛੱਡਦੇ ਮਹਾਰਾਜ ਕਹਿੰਦੇ ਇੱਕ ਤੀਜਾ ਰਾਏ ਕੱਜ ਕੇ ਆਖੋ ਸਤਨਾ ਤਿਸ ਘੋਲ ਕਮਾਇਆ ਥੋੜਾ ਸਮੇਂ ਥੋੜਾ ਹੀ ਖਾਵੇ ਇਹ ਵੀ ਨੀ ਮੈਂ ਕਹਿੰਦਾ ਅੰਨ ਛੱਡ ਦੇ ਇਹ ਵੀ ਨੀ ਕਹਿੰਦਾ ਬਹੁਤਾ ਖਾ ਵਿਚਕਾਰਲਾ ਮਾਰ ਕੋਈ ਹੱਦੋਂ ਵੱਧ ਘਰ ਦੇ ਖਰਚੇ ਵਧਾ ਲੇ ਉਹ ਵੀ ਗਲਤ ਏ ਕੋਈ ਅੱਤ ਕੰਜੂਸੀ ਕਰੇ ਕਮੀਜ਼ ਹੀ ਨਾ ਧੋਵੇ ਸੱਤ ਸੱਤ ਦਿਨ ਉਹ ਵੀ ਗਲਤ ਵਿਚਕਾਰਲਾ ਲਾਈਨ ਹੈ ਤੁਹਾਡੀ ਸਿੱਖੀ ਦੀ ਬਹੁਤ ਪਿਆਰੀ ਲਾਈਨ ਹੈ ਕੋਈ ਸਮਝ ਮਹਾਰਾਜ ਕਹਿੰਦੇ ਵੇਖ ਲੈ ਮੈਂ ਨਾ ਦੀਪਕ ਪਾਇਆ ਹੀ ਨਾ ਮੇਘ ਪਾਇਆ ਹੀ ਤੇਰੇ ਘਰ ਵਿੱਚ ਕੋਈ ਖੁਸ਼ੀ ਆ ਜੇ ਅੱਤ ਭੰਗੜੇ ਅੱਤ ਪੁੱਠੇ ਕੰਮ ਇਹ ਮੇਘ ਮੈਨੂੰ ਨੀ ਉਹ ਮੇਘ ਚਾਹੀਦਾ ਕੋਈ ਉਹੋ ਜਿਹੀ ਚੀਜ਼ ਵਰਤ ਜੇ ਅੱਤ ਸੋਗ ਮੈਨੂੰ ਉਹ ਵੀ ਨੀ ਚਾਹੀਦਾ ਵਿਚਕਾਰਲਾ ਮਾਰਗ ਬਖਸ਼ਿਆ ਜੀ ਪੰਜ ਕੁ ਮਿੰਟ ਦਾਸ ਸਾਹਿਬ ਜੀ ਦੇ ਮਹਾਰਾਜ ਜੀ ਹੋਰ ਸੇਵਾ ਲੈਣ ਇੱਕ ਵਾਰੀ ਸਾਰੀ ਸੰਗਤ ਗੁਰੂ ਗ੍ਰੰਥ ਸਾਹਿਬ ਦੇ ਪਿਆਰ ਵਿੱਚ ਪੜੇ ਹੋਏ ਜੀ।

ਦੋ ਗੱਲਾਂ ਚੱਲ ਰਹੀਆਂ, ਇੱਕ ਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵਿਸ਼ੇਸ਼ਤਾਈਆਂ, ਇੱਕ ਉਹਨਾਂ ਵਿਸ਼ੇਸ਼ਤਾਈਆਂ ਚੋਂ ਸਾਡੇ ਲਈ ਚਾਨਣਾ। ਕਿਧਰੇ ਹੋ ਨਹੀਂ ਇਹ ਚਾਨਣਾ ਤੇਰੀ ਜ਼ਿੰਦਗੀ ਚ ਵੀ ਆਵੇ, ਹੋ ਨਾ ਹੋਵੇ। ਨਾ ਮੈਂ ਦੀਪਕ ਰਾਗ ਪਾਇਆ ਨਾ ਮੇਘ ਰਾਗ ਪਾਇਆ, ਸਿੱਖਾਂ ਤੇਰੀ ਜ਼ਿੰਦਗੀ ਚ ਵੀ ਨਾ ਦੀਪਕ ਤੇ ਨਾ ਮੇਘ। ਇਹ ਬੜਾ ਜ਼ਰੂਰੀ ਵਿਸ਼ਾ ਜੇ ਇੱਕ ਸਰੀਰ ਦੇ ਬੱਚੇ ਦਾ ਵਿਆਹ ਸੀ ਤੇ ਪਾਰਟੀ ਸੀ ਤੇ ਸ਼ਰਾਬ ਵੀ ਵਰਤੇ ਪਈ ਤੇ ਦੂਸਰੀਆਂ ਮਾੜੀਆਂ ਚੀਜ਼ਾਂ ਵੀ ਵਰਤਣ ਪਈਆਂ। ਜਦੋਂ ਪੁੱਛਿਆ ਗਿਆ ਵੀ ਭਾਈ ਸਾਹਿਬ ਇਹ ਕਿਉਂ ਗੁਰੂ ਕੇ ਸਿੱਖ ਹੋ ਤੁਸੀਂ, ਵੀ ਦੁਨੀਆਦਾਰੀ ਵੇਖਣੀ ਪੈਂਦੀ। ਮਹਾਰਾਜ ਕਹਿੰਦੇ ਜੋ ਉੱਥੇ ਹਾਲ ਸੀ ਭੰਗੜੇ ਨਾਚ ਟਾਪ, ਮਹਾਰਾਜ ਕਹਿੰਦੇ ਨਹੀਂ ਇਹੋ ਜਿਹਾ ਮੇਘ ਨਹੀਂ, ਕੁਝ ਵਰਤ ਗਿਆ ਤੇ ਅੱਤ ਸੋਗ ਨਹੀਂ, ਇਹ ਚਾਨਣਾ ਇਹ ਜ਼ਰੂਰੀ ਜੇ ਤੁਹਾਡੀ ਜ਼ਿੰਦਗੀ ਚ ਕੋਈ ਖੁਸ਼ੀ ਮਹਾਰਾਜ ਜੀ ਬਖਸ਼ਣ, ਉਹ ਮੇਘ ਨਾ ਆਵੇ ਜਿਸ ਮੇਘ ਦੁਆਰਾ ਭੁੱਲ ਜਾਂਦਾ ਗੁਰਮਤ ਦਾ ਰੰਗ, ਗੁਰਮਤ ਦੀ ਲਾਈਨ। ਅਗਲਿਆਰਾ ਬਣਿਆ ਨਾ ਤੁਹਾਡੇ ਸਾਹਮਣੇ, ਕਿੱਡੀ ਪ੍ਰਤੱਖ ਗੁਰੂ ਰਾਮਦਾਸ ਮਹਾਰਾਜ ਜੀ ਦੀ, ਦੇਖੋ ਤੁਸੀਂ ਕਰਾਮਾਤ ਕਹਿ ਲੋ ਕੁਝ ਕਹਿ ਲੋ। ਆ ਜਦੋਂ ਗਲਿਆਰਾ ਬਣਿਆ ਨਾ ਗੁਰੂ ਪਿਆਰੇ, ਚੁਰਾਸੀ ਦਾ ਬਲੂ ਸਟਾਰ ਬਲੈਕ ਥੰਡਰ ਜਦੋਂ ਹੋਇਆ ਨਾ, ਜਿੰਨੇ ਦਰਬਾਰ ਸਾਹਿਬ ਦੇ ਕੋਲ ਰਹਿੰਦੇ ਸੀ ਉਹਨਾਂ ਦੇ ਮਨਾਂ ਚ ਇੱਥੋਂ ਤੱਕ ਵੀ ਆ ਗਿਆ ਸੀ ਇਹ ਸਾਡੇ ਮਕਾਨ ਵੀ ਗਏ। ਪਰ ਹੈਰਾਨਗੀ ਦੀ ਗੱਲ ਬਈ, ਜਿੰਨੇ ਦਾ ਮਕਾਨ ਸੀ ਗੁਰੂ ਰਾਮਦਾਸ ਨੇ 10-10 ਗੁਣਾ ਵੱਧ ਦੇ ਕੇ ਤੋਰਿਆ। ਇਹ ਤਾਂ ਗੌਰਮੈਂਟ ਕਦੀ ਦਿੰਦੀ, ਤੁਹਾਡੀ ਰਣਜੀਤ ਐਵਨ ਵੀ ਬਣੀ ਹੈ ਤੇ ਜਿਹਦੀ ਇਹ ਜਗ੍ਹਾ ਸੀ ਤੇ ਆਲਚ ਹੀ ਰੇਟ ਰੱਖਦਾ ਸੀ ਆ ਰੇਟ ਹੈ, ਰੇਟ ਕਈ ਹਜ਼ਾਰਾਂ ਹੁੰਦਾ ਤੇ ਬਿਲਕੁਲ ਨਾਰਮਲ ਜਿਹਾ ਰੇਟ ਉਹ ਆਲਚ ਰੱਖ ਦਿੰਦੇ ਵੀ ਜ਼ਮੀਨਾਂ ਕੁਆਰ ਕਰ ਲੈਂਦੇ ਆ। ਚਾਹੁੰਦੇ ਤੇ ਗਲਿਆਰੇ ਦੀ ਜਗ੍ਹਾ ਉਸ ਤਰ੍ਹਾਂ ਵੀ ਤਿਆਰ ਹੋ ਸਕਦੀ ਸੀ। ਕਿੱਡੀ ਗੁਰੂ ਰਾਮਦਾਸ ਮਹਾਰਾਜ ਦੀ ਉਸ ਵੇਲੇ ਸ਼ਕਤੀ ਸੀ ਕਿ ਕਿਸੇ ਨੂੰ 20 ਸਾਲ ਹੋ ਗਏ ਨੇ ਇੱਥੇ ਰਹਿੰਦਿਆਂ, ਕਿਸੇ ਨੂੰ 30 ਸਾਲ, ਕੋਈ ਉਂਗਲ ਨਾ ਕਰੇ ਗੁਰੂ ਰਾਮਦਾਸ ਤੇਰੇ ਕੋਲ ਰਹਿੰਦੇ ਆ ਪਰ ਉਜੜ ਕੇ ਗਏ ਹੈ, 10-10 ਗੁਣਾ ਵੱਧ ਦੇ ਕੇ ਤੋਰਿਆ ਕਿਰਾਏਦਾਰਾਂ ਨੂੰ। ਤੁਹਾਡੇ ਸਾਹਮਣੇ ਜਾਗਦੀ ਮਿਸਾਲ, ਇਹ ਗੌਰਮੈਂਟ ਦੇਣੀ, ਇਹ ਗੁਰੂ ਰਾਮਦਾਸ ਕਿਤੇ ਵਰਤ ਗਏ। ਹੁਣ ਧਿਆਨ ਦੇਣਾ, ਇਹ ਗੁਰੂ ਦੀ ਹਜ਼ੂਰੀ ਚ ਕਹਿ ਰਹੇ, ਇਹਦਾ 2-2 ਲੱਖ ਦਾ ਮਕਾਨ ਸੀ, 15-15 ਲੱਖ ਮਿਲਿਆ ਗੌਰਮੈਂਟ ਕੋਲ, 20-20 ਲੱਖ ਮਿਲਿਆ। ਹੁਣ ਧਿਆਨ ਦੇਣਾ ਗੁਰੂ ਪਿਆਰਿਓ, ਕੁਝ ਪਰਿਵਾਰ ਜਦੋਂ 20-20 ਲੱਖ ਮਿਲ ਗਿਆ, ਵਿੱਚੋਂ ਕੁਝ ਮਾਇਆ ਦੀਆਂ ਕੋਠੀਆਂ ਲੈ ਲਈਆਂ, ਕੁਝ ਬੈਂਕ ਜਾਂ ਜਿੱਥੇ ਵੀ ਉਹਨਾਂ ਨੇ, ਗੁਰੂ ਦੀ ਹਜ਼ੂਰੀ ਚ ਕਹਿ ਰਿਹਾ, ਉਹਨਾਂ ਦੀਆਂ ਬੱਚੀਆਂ ਜਦੋਂ 6 ਮਹੀਨੇ ਬਾਅਦ ਇਸ ਤਰ੍ਹਾਂ ਹੀ ਮੇਲ ਹੋਇਆ ਬਾਜ਼ਾਰ ਚ, ਫਤਿਹ ਸਾਂਝੀ ਹੋਈ, ਜਦੋਂ ਉਹਨਾਂ ਦੇ ਚਿਹਰੇ ਵੱਲ ਵੇਖਿਆ ਗਿਆ ਤੇ ਸਾਧ ਸੰਗਤ ਜੀ ਸਭ ਰੰਗ ਰੂਪ ਬਦਲੇ ਪਏ। ਉਹਨਾਂ ਬੱਚਿਆਂ ਨੂੰ ਪੁੱਛਿਆ, ਮੈਂ ਕਿਹਾ ਕਿ 2 ਟਾਈਮ ਗੁਰੂ ਰਾਮਦਾਸ ਦੇ ਘਰ ਚ ਹਾਜ਼ਰੀ ਭਰਨ ਵਾਲੀਆਂ ਆਈਬ੍ਰੋ ਬਣੇ ਪਏ ਆ, ਹੋਰ ਵੀ ਬੁਰਾ ਹਾਲ ਕੁਝ ਪਰਿਵਾਰ। ਹੁਣ ਧਿਆਨ ਦੇਣਾ, ਉਹਨਾਂ ਦਾ ਕੀ ਜਵਾਬ ਸੀ ਵੀ ਹੁਣ ਜਿਹੜੇ ਇਲਾਕੇ ਚ ਅਸੀਂ ਚਲੇ ਗਏ ਆ ਨਾ, ਉੱਥੇ ਇਹ ਚੀਜ਼ਾਂ ਨਾ ਬਣਾਈਏ ਤੇ ਸਾਡਾ ਲੈਵਲ ਨਹੀਂ ਰਹਿੰਦਾ। ਮਹਾਰਾਜ ਕਹਿੰਦੇ ਮੈਨੂੰ ਇਹੋ ਜਿਹਾ ਮੇਘ ਨਹੀਂ ਚਾਹੀਦਾ ਕਿ ਜੇ ਤੈਨੂੰ ਮੈਂ ਮਾਇਆ ਬਹੁਤੀ ਦੇਤੀ ਹੈ ਤੇ ਤੂੰ ਇਹੋ ਜਿਹਾ ਰੂਪ ਬਣਾ ਲੈਣਾ ਕਿ ਤੂੰ ਸਿੱਖੀ ਤੋਂ ਹੀ ਫਸੇ। ਜਾਣੀ ਕਿ ਆਖੋ ਸਤਨਾਮ, ਆ ਮੇਘ ਜਿਹਾ ਮਾੜਾ ਮੇਘ। ਇੱਕ ਇੱਕ ਲੱਖ ਦਾ, 2-2 ਲੱਖ ਦਾ ਮਕਾਨ, ਆਮ ਰੋਟੀ ਖਾਣ ਵਾਲੇ ਜਦੋਂ 20-20 ਲੱਖ ਮਿਲ ਗਿਆ, ਹੁਣ ਇਲਾਕੇ ਬਦਲ ਗਏ, ਇਲਾਕੇ ਥੋੜੇ ਜਿਹੇ ਹੋਰ ਤਰ੍ਹਾਂ ਦੇ ਆ ਗਏ, ਤੇ ਉਹ ਗੁਰੂ ਨਾਨਕ ਦੀ ਸਿੱਖੀ ਟੁੱਟ ਜੇ, ਰੰਗ ਰੂਪ ਬਦਲ ਜੇ, ਸਭ ਕੁਝ ਬਦਲ ਜੇ,
گرو رام داس دے گھر دی حاضری دو ٹائم روز والی کتے مہینے بعد شوقیاں رہ جائے تے مہاراج کہندے ایہو جا میگ نہیں تیری زندگی چاننا چاہیے دا میں نہیں ہوں ایڈی میگ رگ پا یہ بہت ضروری ہے بابا رام سنگھ پوچھو منڈی والے نے ایک شریر نو وچن دیتا اولاد نہیں سی پتر دا جدو پتر ہو گیا نا جی یہ ساخی ملتی جی پڑھ لو کتاباں مہاپرشاں جی تے دو مہینے بعد ساتھیاں نے زور پاتا بھی چل ہوں منڈا دو مہینے کا ہو گیا کوئی پیا کوئی کھوا ڈبے شراباں دے کھولے ایہو جی انہوں نے پارٹی کی اشارہ جی کہ آ میگ نہیں چاہیے جی تینوں میں پتر دیا تو آ چیزاں کھلنا میگ نہیں چاہیے تیرا ویاہ ہوئے بچے کا تو آ چیزاں ہون آ میگ نہیں چاہیے میں پایا ہی نہیں گھر لا مار یہ جگر ملتا جی جدو ات انہوں نے یہو جا پارٹیاں دتی دو دن بعد بچہ چڑھائی کر گیا تو وہ پھر جدو ہوش ٹکانے آئی آ کے انہوں نے کہا مہاپرش تو بچہ بابا رام سنگھ پوچھو منڈی والے کہنے لگے اسی نرنکار کولوں بخشی روح تہاڈے گھر بھیجی جدو تسی آ پٹھے کام کرن لگ پے وہ من رویا کتھے بھیجتا ہے وہ ہاتھ واپس بلانا بھی بھیجنا اشارہ یہ دو چیزاں ہو رہی ہیں سانجیاں ایک تے گرو گرنتھ صاحب مہاراج سچے پاتشاہ دی وڈیائی ایک اس وڈیائی چوں ساڈے جیون دا چاننا یہ چوتھی وشیشتا جے نہ دیپک راگ جے گرو گرنتھ صاحب چ نہ میگ راگ جے سکھاں تیری زندگی چ دو چیزاں آندیاں نے یا سکھ آندے نے یا دکھ آندے نے کتے سکھ آن ایہو جا میگ نہ آ جے توں وسر جاوے دکھ آن ات سوگ نہ آ جے توں کلپنا چ پے جے وچکارلا مارگ گرمخ مایا اداسی گج کے آخو ستنام آؤ سات سنگ تے پنگتیاں پڑھیے

ਦੇ ਵਿੱਚ ਇਸ ਮਿਥਿਆ ਸੰਸਾਰ ਦੇ ਉੱਤੇ ਬ੍ਰਹਮ ਗਿਆਨ ਬਖਸ਼ ਰਹੇ ਹਾਂ। ਤਿਆਗ ਔਰ ਵੈਰਾਗ ਦੇ ਉੱਤੇ ਪ੍ਰਕਾਸ਼ ਪਾ ਰਹੇ ਹਾਂ, ਪਰ ਇਹ ਅਚਾਰਿਕ ਇਹ ਸਾਰੇ ਸ਼ਲੋਕ ਸਾਹਿਬ ਨੇ ਦਿੱਲੀ ਕੈਦ ਦੇ ਵਿੱਚ ਉਚਾਰੇ ਹਨ। ਇਹਨਾਂ ਵਿੱਚ ਬੜੀਆਂ ਗੁੱਝੀਆਂ ਰਮਜ਼ਾਂ ਹਨ। ਇੱਕ ਗੁੱਝੀ ਰਮਜ਼ ਦੱਸ ਰਹੇ ਹਨ ਭਾਈ ਮਤੀ ਦਾਸ ਜੀ ਨੂੰ, ਉਹ ਹਜ਼ੂਰੀ ਸੇਵਾ ਵਿੱਚ ਹਨ ਔਰ ਇਹ ਸਾਰੇ ਸ਼ਲੋਕ ਸੁਣ ਰਹੇ ਹਨ, ਲਿਖ ਰਹੇ। ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਿਵਾਰ, ਕਹੋ ਨਾਨਕ ਫਿਰ ਕੱਛ ਨਹੀਂ ਸੁਪਨੇ ਜਿਉ ਸੰਸਾਰ। ਰਾਮ ਗਇਓ ਰਾਵਣ ਗਇਓ, ਭਗਵਾਨ ਰਾਮ ਆਏ ਅਲੋਪ ਹੋ ਗਏ ਤ੍ਰੇਤਾ ਯੁੱਗ ਚ। ਉਸ ਵੇਲੇ ਰਾਵਣ ਵੀ ਆਇਆ, ਰਾਵਣ ਵੀ ਚਲਾ ਗਿਆ। ਹੁਣ ਇਹ ਗੁੱਝੀ ਰਮਸ ਇਹ ਗੁੱਝਾ ਇਸ਼ਾਰਾ ਕੀ ਕਰ ਰਹੇ ਹਨ? ਭਾਈ ਮਤੀ ਦਾਸ ਜੀ ਨੂੰ ਉਸ ਵੇਲੇ ਕੀ ਦੱਸ ਰਹੇ ਹਨ ਕਿ ਦੇਖ ਮਤੀ ਦਾਸ, ਜਿਸ ਤਰ੍ਹਾਂ ਭਗਵਾਨ ਰਾਮ ਆਏ ਅਲੋਪ ਹੋ ਗਏ ਤ੍ਰੇਤੇ ਯੁੱਗ ਚ, ਇਹ ਸਾਖਾ ਵਰਤਿਆ ਰਾਵਣ ਵੀ ਚਲਾ ਗਿਆ। ਸਾਧ ਸੰਗਤ ਜੀ, ਇਸ਼ਾਰਾ ਕੀ ਹੈ? ਜੋ ਭਗਵਾਨ ਰਾਮ ਦੇ ਨਾਲ ਉਹਨਾਂ ਦੇ ਪਿਆਰੇ ਆਏ ਹਨ, ਜਿਹੜੇ ਵੱਡੇ ਭਾਗਾਂ ਵਾਲੇ ਆਏ ਸਨ, ਮਿਸਾਲ ਦੇ ਤੌਰ ਤੇ ਲਕਸ਼ਮਣ ਜੀ, ਭਰਤ ਜੀ, ਉਹਨਾਂ ਨੇ ਉਹਨਾਂ ਦੇ ਆਉਣ ਦਾ ਸੁਨਹਿਰੀ ਮੌਕੇ ਦਾ ਫਾਇਦਾ ਉਠਾਇਆ, ਕੱਡਾ ਜ਼ਬਰਦਸਤ ਫਾਇਦਾ ਉਠਾਇਆ। ਉਹ ਸਾਖੇ ਬਣੇ, ਰਾਮਾਇਣ ਬਣੀ। ਸਾਧ ਸੰਗਤ ਜੀ, ਕਮਾਲ ਹੀ ਕਮਾਲ ਹੈ। ਭਗਵਾਨ ਤਾਂ ਆਪਣੀ ਯੋਗ ਮਾਇਆ ਚ ਆਉਂਦੇ ਹਨ ਔਰ ਇਸ ਸੰਸਾਰ ਦੇ ਵਿੱਚ ਪ੍ਰਕਾਸ਼ ਫੈਲਾ ਕੇ, ਇਸ ਨੂੰ ਰੋਸ਼ਨਾ ਕੇ ਉਹ ਅਲੋਪ ਹੋ ਜਾਂਦੇ ਹਨ ਯੋਗ ਮਾਇਆ ਵਿੱਚ। ਉਹ ਨਾ ਕਿਤੇ ਆਉਂਦੇ ਹਨ ਨਾ ਜਾਂਦੇ ਹਨ, ਉਹ ਇੱਕ ਕੈਦੀ ਔਰ ਬੰਦੀ ਇਨਸਾਨ ਵਕ ਨਹੀਂ ਹਨ। ਫਿਰ ਦੱਸ ਕੀ ਰਹੇ ਹਨ ਕਿ ਦੇਖ ਮਤੀ ਦਾਸ, ਜਿਸ ਤਰ੍ਹਾਂ ਭਗਵਾਨ ਰਾਮ ਅਲੋਪ ਹੋ ਗਏ, ਅਸੀਂ ਵੀ ਅਲੋਪ ਹੋ ਜਾਣਾ ਔਰ ਤੂੰ ਵੀ ਨਹੀਂ ਰਹਿਣਾ। ਸਾਧ ਸੰਗਤ ਜੀ, ਜੇ ਭਗਵਾਨ ਕ੍ਰਿਸ਼ਨ ਆਏ ਹਨ ਤੇ ਉਸ ਵੇਲੇ ਜੋ ਅਰਜਨ ਨੇ ਉਹ ਸੁਨਹਿਰੀ ਮੌਕੇ ਦਾ ਫਾਇਦਾ ਉਠਾਇਆ ਹੈ, ਜੋ ਹੋਰ ਪਿਆਰੇ ਭਗਤਾਂ ਨੇ ਉਹਨਾਂ ਦਾ ਫਾਇਦਾ ਉਠਾਇਆ ਹੈ। ਇੱਕ ਦਫਾ ਹਜ਼ਰਤ ਈਸਾ, ਲਾਰਡ ਕ੍ਰਾਈਸਟ, ਆਪਣੇ ਇੱਕ ਭਗਤ ਦੇ ਘਰ ਗਏ, ਲਾਸਟ ਸਫ਼ਰ ਕੀਤਾ ਹੈ। ਇੱਕ ਬੀਬੀ ਭਗਤ ਨੇ ਆ ਕੇ ਉਹਨਾਂ ਦੇ ਚਰਨ ਅਤਰ ਨਾਲ ਸਾਫ਼ ਕੀਤੇ। ਇੱਕ ਅਤਰ ਦੀ ਵੱਡੀ ਬੋਤਲ ਇਕੱਠੀ ਕੀਤੀ ਹੋਈ ਸੀ, ਉਹ ਬੋਤਲ ਪੂਰੀ ਦੀ ਪੂਰੀ ਚਰਨਾਂ ਤੇ ਡੋਲਤੀ, ਚਰਨਾਂ ਨੂੰ ਚੰਗੀ ਤਰ੍ਹਾਂ ਆਪਣੇ ਕੇਸਾਂ ਨਾਲ ਪੂੰਝਿਆ। ਨਾਲ ਉਹਨਾਂ ਦੇ ਸ਼ਿਸ਼ ਬੈਠੇ ਸਨ, ਜਿਹਦੇ ਵਿੱਚੋਂ ਜੂੜਾ ਨੇ ਕਿਹਾ ਕਿ ਗਰੀਬ ਨਵਾਜ਼, ਇਸ ਨੇ ਬੜੀ ਕੀਮਤੀ ਚੀਜ਼ ਜ਼ਾਇਆ ਕਰਤੀ, ਇਸੇ ਅਮੁੱਲੀ ਚੀਜ਼ ਦਾ ਅਗਰ ਇਸ ਪੈਸੇ ਨਾਲ ਗਰੀਬਾਂ ਨੂੰ ਪ੍ਰਸ਼ਾਦਾ ਛਕਾਇਆ ਜਾਂਦਾ, ਬੜੇ ਗਰੀਬਾਂ ਦਾ ਪੇਟ ਭਰਨਾ ਸੀ। ਤਾਂ ਅੱਗੋਂ ਹਜ਼ਰਤ ਈਸਾ ਜਵਾਬ ਵੀ ਦਿੰਦੇ ਹਨ, ਕਹਿੰਦੇ ਦੇਖ ਜੂਡਾ, ਗਰੀਬ ਵੀ ਹਮੇਸ਼ਾ ਰਹਿਣਗੇ, ਅਮੀਰ ਵੀ ਹਮੇਸ਼ਾ ਰਹਿਣ, ਜਿਹੜੇ ਉਹਨਾਂ ਨੂੰ ਪ੍ਰਸ਼ਾਦਾ ਛਕਾਉਣ ਵਾਲੇ ਅਮੀਰ ਹੈ ਉਹ ਹਮੇਸ਼ਾ ਰਹਿਣਗੇ। ਪਰ ਦੇਖ ਜੂਡਾ, ਜੋ ਖੇਡ ਇਹ ਬੀਬੀ ਖੇਡ ਗਈ ਹੈ, ਇਸ ਦਾ ਮਨ ਇਸੇ ਤਰ੍ਹਾਂ ਸਾਫ਼ ਹੈ ਜਿੱਦਾਂ ਅਤਰ ਸਾਫ਼ ਹੈ, ਇਸ ਦਾ ਦਿਲ ਇੱਦਾਂ ਹੀ ਮਹਿਕ ਰਿਹਾ ਹੈ
ਜਿਸ ਤਰ੍ਹਾਂ ਇਸ ਵੇਲੇ ਅਤਰ ਦੀ ਸੁਗੰਧੀ ਚਾਰੋਂ ਪਾਸੇ ਫੈਲੀ ਹੋਈ। ਪਰ ਕਹਿਣ ਲੱਗੇ ਉਹ ਤਾਂ ਰਹਿਣਗੇ, ਗਰੀਬ ਵੀ ਰਹਿਣਗੇ, ਅਮੀਰ ਵੀ ਰਹਿਣਗੇ, ਪਰ ਅਸੀਂ ਨਹੀਂ ਹੋਵਾਂਗੇ। ਜੋ ਖੇਡ ਬੀਬੀ ਇਸ ਵੇਲੇ ਖੇਡ ਗਈ ਆ, ਉਹ ਖੇਡ ਗਈ, ਉਹ ਸੁਨਹਿਰੀ ਮੌਕੇ ਦਾ ਫਾਇਦਾ ਉਠਾ ਗਈ। ਸਾਧ ਸੰਗਤ ਜੀ, ਇਸ ਸੁਨਹਿਰੀ ਮੌਕੇ ਦਾ ਫਾਇਦਾ ਕੋਈ ਵੱਡੇ ਭਾਗਾਂ ਵਾਲਾ ਉਠਾਉਂਦਾ ਹੈ? ਫਿਰ ਜਿਸ ਤਰ੍ਹਾਂ ਭਾਈ ਮਤੀ ਦਾਸ ਜੀ ਨੇ ਇਸ ਸੁਨਹਿਰੀ ਮੌਕੇ ਦਾ ਫਾਇਦਾ ਉਠਾਇਆ ਹੈ, ਕਮਾਲ ਕਰ। ਸਾਧ ਸੰਗਤ ਜੀ ਇਸ਼ਾਰਾ ਕੀਤਾ, ਪਰ ਪਿਤਾ ਜੀ ਸਮਝਾਉਂਦੇ ਹੋਏ ਅੱਗੇ ਦੱਸ ਕੀ ਰਹੇ ਹਨ। ਕਹਿਣ ਲੱਗੇ, ਦੇਖ ਪੁੱਤ, ਗੁਰੂ ਤੇਗ ਬਹਾਦਰ ਸਾਹਿਬ ਪ੍ਰਵੇਸ਼ ਕਿੱਥੇ ਕੀਤੇ ਹਨ? ਗੁਰੂ ਗ੍ਰੰਥ ਸਾਹਿਬ ਕਲਯੁਗ ਕੇ ਬਹੁਤ ਨਾਮ ਕੇ ਜਹਾਜ਼ ਹਲਟ ਪਲਟ ਕੇ ਰੱਖੀਅਕ ਲੋਕ ਪਰਲੋ ਕੇ ਸਹਾਇਕ, ਦਸੋ ਪਾਤਸ਼ਾਹੀਆਂ ਦੀ ਹਾਜ਼ਰ ਨਾਜ਼ਰ ਜਾਗਦੀ ਜੋਤ, ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ। ਦਸੋ ਪਾਤਸ਼ਾਹੀਆਂ ਪ੍ਰਵੇਸ਼ ਕਿੱਥੇ ਕੀਤੀ? ਪਿਤਾ ਜੀ ਕਹਿਣ ਲੱਗੇ ਕਿ ਜਿਸ ਵਕਤ ਵੀ ਰੱਬ ਆਪ ਕੋਈ ਗ੍ਰੰਥ ਲਿਖਦਾ ਜਾਂ ਲਿਖਾਉਂਦਾ ਹੈ ਤਾਂ ਆਪ ਵਿੱਚ ਸਮਾ ਜਾਂਦਾ ਹੈ। ਬਾਬਾ ਆਨੰਦ ਸਿੰਘ ਸਾਹਿਬ ਨੇ ਕਿਹਾ, ਇਹ ਗੁਰੂ ਗ੍ਰੰਥ ਸਾਹਿਬ ਗੁਰੂ ਅਰਜਨ ਪਾਤਸ਼ਾਹ ਦਾ ਪ੍ਰਤੱਖ ਸਰੂਪ ਹੈ। ਦਸੋ ਪਾਤਸ਼ਾਹੀਆਂ ਦੀ ਪ੍ਰਗਟ ਗੁਰਮਤੀ ਦੇ। ਬਾਬਾ ਆਨੰਦ ਸਿੰਘ ਸਾਹਿਬ ਨੇ ਫਰਮਾਇਆ ਕਿ ਕਦੀ ਸਾਡੀ ਜ਼ਬਾਨ ਗਲਤੀ ਨਾਲ ਵੀ ਸਾਡੀ ਜੀਵਾ ਰਸਨਾ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਅਕਸ਼ਰ ਔਰ ਕਾਗਜ਼ ਦਾ ਲਫ਼ਜ਼ ਇਸਤੇਮਾਲ ਕਰੇ, ਸਾਡੀ ਜੀਵਾ ਸੜ ਜਾਏ, ਸਾਡੀ ਰਸਨਾ ਸੜ ਜਾਏ। ਸਾਧ ਸੰਗਤ ਜੀ ਕਹਿਣ ਲੱਗੇ, ਇਹ ਜਿਉਂਦਾ ਜਾਗਦਾ ਬੋਲਦਾ ਗੁਰੂ ਨਾਨਕ ਹੈ। ਤਾਂ ਫਿਰ ਪਿਤਾ ਜੀ ਕਹਿ ਕੀ ਰਹੇ ਹਨ? ਕਹਿੰਦੇ, ਦੇਖ ਪੁੱਤ, ਇਹ ਚੀਜ਼ ਚੇਤੇ ਰੱਖੀ, ਇਸ ਵੇਲੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਜ਼ਹਰਾ ਪ੍ਰਵੇਸ਼ ਕੀਤੇ ਹੋਏ ਹਨ ਔਰ ਉੱਥੇ ਬਿਰਾਜਮਾਨ ਹਨ ਔਰ ਉੱਥੇ ਵਿਚਰ ਰਹੇ ਹਨ। ਕਹਿਣ ਲੱਗੇ, ਬਾਬਾ ਆਨੰਦ ਸਿੰਘ ਸਾਹਿਬ ਦਾ ਪੂਰੇ ਜੀਵਨ ਦਾ ਇੱਕੋ ਹੀ ਸੰਦੇਸ਼ ਹੈ ਕਿ ਇਹ ਗੁਰੂ ਗ੍ਰੰਥ ਸਾਹਿਬ, ਇਹ ਜਿਉਂਦਾ ਜਾਗਦਾ ਬੋਲਦਾ ਗੁਰੂ ਨਾਨਕ, ਇਹ ਗੁਰੂ ਗ੍ਰੰਥ ਸਾਹਿਬ ਇੱਕ ਸੁਨਹਿਰੀ ਮੌਕਾ ਬਖਸ਼ ਰਿਹਾ ਹੈ। ਕਹਿੰਦੇ, ਪੁੱਤ, ਆਪਣੇ ਸਵਾਸ ਗੁਰੂ ਗ੍ਰੰਥ ਸਾਹਿਬ ਦੇ ਲੇਖੇ ਵਿੱਚ ਲਾ ਦੇ, ਇਸ ਸੁਨਹਿਰੀ ਮੌਕੇ ਨੂੰ ਜ਼ਾਇਆ ਨਾ ਹੋਣ ਦੇਈ, ਇਹ ਜਨਮ ਸਾਹਿਬ ਦੇ ਚਰਨਾਂ ਦੇ ਲੇਖੇ ਵਿੱਚ ਲਾ ਦੇ। ਕਹਿਣ ਲੱਗੇ, ਸਾਡੇ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਸਾਕਸ਼ਾਤ ਉੱਥੇ ਬਿਰਾਜਮਾਨ ਹਨ। ਬਾਬਾ ਆਨੰਦ ਸਿੰਘ ਸਾਹਿਬ ਦਾ ਸਾਰਾ ਜੀਵਨ ਇਹ ਪਕਾਰ ਪਕਾਰ ਕੇ ਇਸ ਦੁਨੀਆਂ ਨੂੰ ਸੰਦੇਸ਼ ਦੇ ਰਿਹਾ ਹੈ ਕਿ ਗ੍ਰੰਥ ਸਾਹਿਬ ਇੱਕ ਜਿਉਂਦਾ ਜਾਗਦਾ ਬੋਲਦਾ ਗੁਰੂ ਨਾਨਕ ਹੈ।

ਜਾਣੇ ਕੁਮਰਾ ਅੰਤ ਸਾਤ ਸਮੁੰਦਰ ਮਸ ਕਰੋ ਸਾਤ ਸਮੁੰਦਰ ਮਸ ਕਰੋ ਕਰਮ ਕਰੋ ਬਨਰਾ ਬਸਦਾ ਕਾਗਜ਼ ਜੋ ਕਰੋ ਹਰ ਕਸ ਲਿਖ ਨਾ ਜਾ ਕੋਈ ਨਾ ਜਾਣੇ ਤੁਮਰਾ ਅੰਤ ਕੋਈ ਨਾ ਜਾਣੇ ਤੁਮਰਾ ਅੰਤ ਸਨਕ ਸੁਨੰਦ ਨੇ ਅੰਤ ਨਾ ਪਾਇਆ

न जाने तुम्हारा अंत, अंत न सिरती कहना अंत।

پائے کہ دیکھے کہ اٹھ اٹھ جائے

ਰਾਸੀ ਸਕੇ ਦੁਰੰਗੀ ਫਰਾਸੀ ਫਰੰਗੀ ਫਰਾਸੀ ਸਕੇ ਦੁਰੰਗੀ ਮਿਤਰਾਨ ਕੇ ਮਰਦੰਗੀ ਤੇਰੋ ਗੀਤ ਗਾਇਤ ਹੈ ਮਿਤਰਾਨ ਕੇ ਮਰਦੰਗੀ ਤੇਰੋ ਗੀਤ ਗਾਇਤ ਹੈ ਪਰ ਕੋਈ ਨਾ ਜਾਣੇ ਤੁਮਰਾ ਅੰਤ ਕੋਈ ਨਾ ਜਾਣੇ ਤੁਮਰਾ ਅੰਤ ਫਰਾਸੀ ਫਰੰਗੀ ਫਰਾਸੀ ਸਕੇ ਦੁਰੰਗੀ ਮਿਕਰਾਨ ਕੇ ਮਰਦੰਗੀ ਤੇਰੋ ਗੀਤ ਗਾਇਤ ਹੈ ਪੱਖਰੀ ਕੰਧਾਰੀ ਗੋਰ ਗੱਖਰੀ ਗਿਰਦ ਜਾਚਾਰੀ ਪੱਖਰੀ ਖੰਧਾਰੀ ਗੋਰ ਗੱਖਰੀ।

ਸਰਬ ਸੰਭਾਲੈ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਗੇ ਤੇਰੇ।

ہر کیف بھی سن پد کرم ہر بھی